0: This is FM 101.
1: ਸੱਜਣੋ ਤੇ ਬੇਲਿਓ, ਮੈਂ ਜੇ ਅਲੀ ਜ਼ਫਰ, ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101. ਮੇਰਾ ਮਤਲਬ ਹੈ FM 101.

Assalamualaikum ਲਾਹੌਰ ਪੰਜਾਬ ਵਿੱਚ ਉਗਣ ਵਾਲੇ ਗੰਨਿਆਂ ਦੀ ਰੋਣ ਨਾਲੋਂ ਮਿੱਠੇ ਅਤੇ ਰਾਵੀ ਦੇ ਕੰਢੇ ਵਸਣ ਵਾਲੇ ਅਤੇ ਜ਼ਿੰਦਾ ਦਿਲਾਂ ਦੇ ਸ਼ਹਿਰ ਲਾਹੌਰ ਤੋਂ ਇੱਕ ਵਾਰੀ ਫਿਰ ਤੁਹਾਡੇ ਸਭ ਨਾਲ ਮੁਖਾਤਿਬ ਤੇ ਮੌਜੂਦ ਤੁਹਾਡੀ ਆਰਜ਼ੇ ਅਤੇ ਮੇਜ਼ਬਾਨ ਜ਼ੈਨਬ ਅਰਸ਼ਦ ਦਿਲ ਇਸਨੇ ਉਮੀਦ ਨਹੀਂ ਬਲਕਿ ਯਕੀਨ ਰੱਖਦੇ ਹਾਂ ਕਿ ਸਾਡੇ ਸਾਰੇ ਸੁਣਨ ਵਾਲੇ ਜਿੱਥੇ ਵੀ ਹੋਣਗੇ ਠੀਕ ਠਾਕ ਹੋਣਗੇ, ਖੈਰੀਅਤ ਨਾਲ ਹੋਣਗੇ, ਵਣ ਹੋਣਗੇ, ਫਸਟ ਕਲਾਸ ਹੋਣਗੇ ਅਤੇ ਹਮੇਸ਼ਾ ਦੀ ਤਰ੍ਹਾਂ ਦੇਸੀ ਬੀਟਸ ਬਾਰੇ ਉਡੀਕ ਜਿਹੜੀ ਉਹ ਰੱਖਦੇ ਹੋਣਗੇ। ਐਸੇ ਹੀ ਮਾਣ ਨਾਲ ਅਸੀਂ ਹਮੇਸ਼ਾ ਹਰ ਪ੍ਰੋਗਰਾਮ ਦਾ ਆਗਾਜ਼ ਕਰੀਦਾ ਹੈ ਕਿ ਤੁਸੀਂ ਸਾਡੇ ਨਾਲ ਮੌਜੂਦ ਰਹੋਗੇ, ਮੌਜੂਦਗੀ ਦਾ ਅਹਿਸਾਸ ਦਵਾਓਗੇ, ਸਾਥ ਦਿਓਗੇ, ਸਾਥ ਨਿਭਾਓਗੇ, ਸਾਂਝ ਪਾਓਗੇ। ਹਮੇਸ਼ਾ ਦੀ ਤਰ੍ਹਾਂ ਲੋੜ ਹੈਗੀ ਤੁਹਾਡੇ ਸਭ ਦੀ ਟੇਰੋ ਟੇਰ ਪਾਰਟੀਸੀਪੇਸ਼ਨ ਦੀ, ਸੋਹਣੇ ਜਿਹੇ ਸਾਂਝ ਦੀ ਅਤੇ ਪ੍ਰੋਗਰਾਮ 'ਚ ਸਾਥ ਦੀ, ਜਿਹੜਾ ਰਹੇਗਾ ਹੁਣ ਤੋਂ ਲੈ ਕੇ ਠੀਕ ਠੀਕ 3 ਵਜੇ ਤਾਈਂ। ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੇਸ਼ਨ ਤੋਂ ਜ਼ੈਨਬ ਅਰਸ਼ਦ ਰਹੇਗੀ ਤੁਹਾਡੇ ਨਾਲ ਮੁਖਾਤਿਬ ਤੇ ਮੌਜੂਦ। ਅੱਜ ਦੇ ਦਿਨ ਤੇ ਝਾਤੀ ਪਾਈਏ ਤੇ ਅਗਸਤ ਦੀ 22 ਤਰੀਕ 2026, ਅੱਜ ਹਫਤਾ ਹੈ ਜੀ, ਅੱਜ ਹੈ ਵੀਕਐਂਡ, ਅੱਜ ਹੈ ਉਹ ਦਿਨ ਜਿਸ ਦਿਨ ਬਹੁਤ ਸਾਰੇ ਪੈਂਡਿੰਗ ਕੰਮ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਨਾਲ ਜਿਸ ਵੇਲੇ ਬਹੁਤ ਸਾਰੇ ਰੌਲੇ ਨਿਬੇੜਨ ਦੀ ਅਸੀਂ ਸੋਚ ਲੈਂਦੇ ਹਾਂ ਜਾਂ ਫਿਰ ਠਾਣ ਲੈਂਦੇ ਹਾਂ ਜਾਂ ਫਿਰ ਕਹਿੰਦੇ ਹਾਂ ਕਿ ਨਹੀਂ ਵੀ ਇਹ ਕੰਮ ਜਿਹੜੇ ਨੇ ਮੁਕੰਮਲ ਹੋਣੇ ਹੀ ਹੋਣੇ ਨੇ, ਫਿਰ ਪਹਿਲੇ ਮੇਰੇ ਖਿਆਲ 'ਚ ਨਾ ਜ਼ੇਨ ਬਣਾਉਣਾ ਪੈਂਦਾ, ਪਹਿਲੇ ਆਪਣੀ ਇੱਕ ਸੋਚ ਜਿਹੜੀ ਬਣਾਉਣੀ ਪੈਂਦੀ, ਉਸ ਤੋਂ ਬਾਅਦ ਸੋਚਣਾ ਹੁੰਦਾ ਹੈ ਕਿ ਜਿਸ ਵੇਲੇ ਵੀਕਐਂਡ ਹੁੰਦਾ ਹੈ ਕਿਹੜੇ ਕਿਹੜੇ ਕੰਮ ਬਹੁਤ ਜ਼ਿਆਦਾ ਜ਼ਰੂਰੀ ਨੇ ਕਰਨ ਵਾਲੇ, ਉਹਨਾਂ ਜ਼ਰੂਰੀ ਕੰਮਾਂ ਦੀ ਲਿਸਟ ਅਗਰ ਤੁਸੀਂ ਸਾਡੇ ਪ੍ਰੋਗਰਾਮ ਨੂੰ ਵੀ ਸ਼ਾਮਿਲ ਕਰ ਲਓਗੇ, ਮਤਲਬ ਪ੍ਰੋਗਰਾਮ ਨੂੰ ਸੁਣਨਾ ਸ਼ਾਮਿਲ ਕਰ ਲਓਗੇ, ਜਿਹੜਾ ਕਿ ਬਹੁਤ ਸਾਰੇ ਲੋਕਾਂ ਦੀ ਲਿਸਟ 'ਚ ਹਮੇਸ਼ਾ ਸ਼ਾਮਿਲ ਰਹਿੰਦੀ ਹੈ ਗੱਲ ਕਿ ਸਾਡਾ ਪ੍ਰੋਗਰਾਮ ਜ਼ਰੂਰ ਸੁਣਦੇ ਨੇ, ਅਤੇ ਸਾਨੂੰ ਬੜਾ ਹੈ ਕਿਹੜੇ ਕਿਹੜੇ ਕੰਮ ਬਹੁਤ ਜ਼ਿਆਦਾ ਜ਼ਰੂਰੀ ਨੇ ਕਰਨ ਵਾਲੇ, ਉਹਨਾਂ ਜ਼ਰੂਰੀ ਕੰਮਾਂ ਦੀ ਲਿਸਟ ਅਗਰ ਤੁਸੀਂ ਸਾਡੇ ਪ੍ਰੋਗਰਾਮ ਨੂੰ ਵੀ ਸ਼ਾਮਿਲ ਕਰ ਲਓਗੇ, ਮਤਲਬ ਪ੍ਰੋਗਰਾਮ ਨੂੰ ਸੁਣਨਾ ਸ਼ਾਮਿਲ ਕਰ ਲਓਗੇ, ਜਿਹੜਾ ਕਿ ਬਹੁਤ ਸਾਰੇ

ਚਾਹੁੰਦੇ ਹੋ ਤੇ ਤੁਹਾਨੂੰ ਲੰਬਾ ਇੰਤਜ਼ਾਰ ਕਰਨਾ ਹੋਏਗਾ। ਦੋ ਤੋਂ ਬਾਅਦ ਬਰਾਹ ਰਾਸ ਤੁਹਾਡੇ ਸਭ ਦੀ ਹੋਏਗੀ ਪਾਰਟੀਸਿਪੇਸ਼ਨ, ਯਾਨੀ ਪ੍ਰੋਗਰਾਮ 'ਚ ਲਾਈਵ ਕਾਲਸ ਹੋਣਗੀਆਂ 042 ਦੇ ਇਜ਼ਾਫੀ ਕੋਡ ਨਾਲ 111-000-101-111-000-101। ਸਾਡਾ ਰਾਬਤੇ ਦਾ ਨੰਬਰ ਹੈ ਜੀ, ਜਿਸ 'ਤੇ ਤੁਸੀਂ ਸਾਨੂੰ ਕੋਂਟੈਕਟ ਕਰ ਸਕਦੇ ਹੋ, ਸਾਡੇ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਹੋ, ਸਾਨੂੰ ਦੱਸ ਸਕਦੇ ਹੋ ਕਿ ਕਿੱਥੋਂ ਕਿੱਥੋਂ ਸਾਨੂੰ ਸੁਣ ਰਹੇ ਹੋ। ਇਹਦੇ ਨਾਲ ਸਭ ਤੋਂ ਸੌਖਾ ਅਤੇ ਆਸਾਨ ਤਰੀਕਾ ਹੈ ਜੀ, ਸਭ ਤੋਂ ਸੌਖਾ ਅਤੇ ਆਸਾਨ ਇਸ ਲਈ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ, ਕਿਉਂ ਜੇ ਇੱਕ ਵਾਰੀ ਤੁਸੀਂ ਸਾਡੇ ਪੇਜ ਨੂੰ ਅਗਰ ਜੁਆਇਨ ਕਰ ਲਓਗੇ, ਲਾਈਕ ਕਰ ਲਓਗੇ, ਤਾਂ ਸਾਡੀ ਪੋਸਟ ਜਿਹੜੀ ਹੈ ਹਰ ਪ੍ਰੋਗਰਾਮ ਦੇ ਮੁਤਲਿਕ ਤੁਹਾਨੂੰ ਇੱਕ ਨੋਟੀਫਿਕੇਸ਼ਨ ਮਿਲ ਜਾਏਗਾ, ਅਤੇ ਤੁਸੀਂ ਜਿਸ ਵੇਲੇ ਨੋਟੀਫਿਕੇਸ਼ਨ 'ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਆਰਜੇ ਜਿਹੜਾ ਔਨੀਅਰ ਹੈ। ਐਫ ਐਮ ਮਨੋਮਲ ਲਾਹੌਰ ਦੇ ਪੇਜ ਨੂੰ ਫੇਸਬੁੱਕ 'ਤੇ ਜਾ ਕੇ ਜ਼ਰੂਰ ਸਰਚ ਕਰੋ, ਅਤੇ ਸਾਡੀ ਪੋਸਟ ਨੂੰ ਜ਼ਰੂਰ ਜੁਆਇਨ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟਸ ਕਰੋ। ਜੀ ਸ਼ਾਨ ਰੋਕੜੀ ਦੀ ਆਵਾਜ਼ ਨਾਲ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ। 1:11 ਕਿਆ ਬਾਤ ਹੈ ਜੀ, 12 ਮਿੰਟ ਹੋ ਗਏ, ਵੇਖਦੇ ਹੀ ਵੇਖਦੇ ਵੇਲਾ ਜਿਹੜਾ ਇੰਜ ਕਰਕੇ ਲੰਘਦਾ ਹੈ। ਮਿਲ ਕੇ ਸੁਣਦੇ ਹਾਂ ਇਸ ਟਰੈਕ ਨੂੰ, ਬਾਅਦ ਵਾਪਸ ਆਉਂਦੇ ਹਾਂ, ਕਿਉਂਕਿ ਜਿਹਨਾਂ ਦਾ ਵੀ ਫੇਵਰੇਟ ਹੈ ਉਹ ਕਹਿਣਗੇ ਜ਼ੈਨਬ ਹੁਣ ਚੁੱਪ ਨਹੀਂ ਕਰ ਰਹੀ।

ਅਜ਼ੀਜ਼ ਨਬ ਜੀ ਨੂੰ ਕਹਿੰਦੇ ਵੈਲਕਮ ਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓ ਤੋਂ ਤੁਹਾਡੇ ਸਭ ਨਾਲ ਮੁਖਾਤਿਬ ਤੇ ਮੌਜੂਦ ਹੈ ਜ਼ੈਨਬ ਅਰਸ਼ਦ ਹੁਣ ਤੋਂ ਲੈ ਕੇ ਠੀਕ 3 ਵਜੇ ਤਾਈਂ ਦੇਸੀ ਬੀਟਸ ਪ੍ਰੋਗਰਾਮ ਲੈ ਕੇ ਜੀ ਤੁਹਾਡਾ ਆਪਣਾ ਸ਼ੋਅ ਹੈ ਤੁਸੀਂ ਪ੍ਰੋਗਰਾਮ 'ਚ ਪਾਰਟੀਸਪੇਟ ਤਾਂ ਕਰ ਸਕਦੇ ਹੋ ਲੇਕਿਨ ਜ਼ੈਨਬ ਤੁਸੀਂ ਕਾਲਾਂ ਚੁੱਕਦੇ ਹੀ ਨਹੀਂ ਮਤਲਬ ਹੁਣ ਦਾ ਜਿਹੜਾ ਗਿਲਾ ਸ਼ਿਕਵਾ ਮੇਰੇ ਨਾਲ ਹੋਇਆ ਹੈ ਜਾਂ 2026 ਤੋਂ ਮਤਲਬ ਜਿਸ ਵੇਲੇ ਤੋਂ ਇਹ ਸਾਲ ਦਾ ਆਗਾਜ਼ ਹੋਇਆ ਉਸ ਤੋਂ ਲੈ ਕੇ ਹੁਣ ਤੀਕਰ ਇਹ ਵਾਲਾ ਸ਼ਿਕਵਾ ਜਿਹੜਾ ਉਸ ਇਹਨਾਂ ਨੂੰ ਮਿਲਦਾ ਹੈ ਕਿ ਜ਼ੈਨਬ ਤੁਸੀਂ ਔਫੇਅਰ ਕਾਲਸ ਨੂੰ ਜ਼ਰੂਰ ਅਟੈਂਡ ਕਰਿਆ ਕਰੋ ਚਲੋ ਜੀ ਜ਼ਰੂਰ ਸੋਚਦੇ ਹਾਂ ਪਹਿਲੇ ਤਾਂ ਇਹ ਸ਼ਿਕਵਾ ਸ਼ਿਕਾਇਤ ਹੁੰਦੀ ਸੀ ਕਿ ਜ਼ੈਨਬ ਜਿਹੜੀ ਨਾ ਸਾਡੀ ਫਰਮਾਇਸ਼ ਪਲੇ ਨਹੀਂ ਕਰਦੀ ਮਤਲਬ ਫਿਰ ਅਸੀਂ ਸੋਚਿਆ ਕਿ ਅਸੀਂ ਚੰਗੇ ਵਾਲੇ ਅੱਛੇ ਵੇਲੇ ਆਰਜੇ ਬਣਨ ਦੀ ਕੋਸ਼ਿਸ਼ ਕਰੀਏ ਅਤੇ ਉਸ ਕੋਸ਼ਿਸ਼ 'ਚ ਅਸੀਂ ਲੱਗੇ ਹੋਏ ਹਾਂ ਤੁਸੀਂ ਅਗਰ ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਮੈਸੇਜ ਕਰ ਸਕਦੇ ਹੋ 4471 ਇਜ਼ ਦੀ SMS ਨੰਬਰ 4471 'ਤੇ ਪ੍ਰੋਗਰਾਮ 'ਚ ਤੁਹਾਡੇ ਮੈਸੇਜ ਅਸੀਂ ਲਵਾਂਗੇ ਸ਼ਾਮਿਲ ਕਰਾਂਗੇ ਜਿਸ ਜਗ੍ਹਾ 'ਤੇ ਜਿਸ ਇਦਾਰੇ 'ਚ ਜਿਸ ਵੀ ਦਫ਼ਤਰ 'ਚ ਅਸੀਂ ਜੋਬ ਕਰਦੇ ਹਾਂ ਜਾਂ ਰਿਜ਼ਕ ਰੋਟੀ ਦੇ ਮਾਮਲਾ ਜਿਹੜੇ ਨੇ ਹੁੰਦੇ ਨੇ ਸਾਡੇ ਵਾਬਸਤਾ ਹੁੰਦੇ ਨੇ ਉੱਥੇ ਸਭ ਤੋਂ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚੇਤੇ ਰੱਖਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਸਭ ਤੋਂ ਪਹਿਲਾਂ ਤਾਂ ਇਨਵਾਇਰਮੈਂਟ ਜਿਹੜਾ ਹੈ ਮਾਹੌਲ ਜਿਹੜਾ ਉਹ ਵੇਖਿਆ ਜਾਂਦਾ ਹੈ ਕਿ ਤੁਸੀਂ ਜਿੱਥੇ ਕੰਫਰਟੇਬਲ ਬੜੇ ਸਕੂਨ ਨਾਲ ਬੜੇ ਤਸੱਲੀ ਅਤੇ ਇਤਮਿਨਾਨ ਨਾਲ ਤੁਸੀਂ ਕੰਮ ਕਰ ਸਕੋ ਤੁਹਾਡੇ ਕੀਤੇ ਹੋਏ ਕੰਮ ਨੂੰ ਹਮੇਸ਼ਾ ਜਨਾਬ ਪਜ਼ੀਰਾਈ ਵੀ ਮਿਲੇ ਅਗਰ ਕੋਈ ਨਾ ਕੋਈ ਘਾਟਾ ਹੈ ਕੋਈ ਨਾ ਕੋਈ ਕਮੀ ਹੈ ਤਾਂ ਉਸ ਹਵਾਲੇ ਨਾਲ ਤੁਹਾਨੂੰ ਚੰਗੀ ਤਰ੍ਹਾਂ ਗਾਈਡ ਕੀਤਾ ਜਾਏ ਤੁਹਾਡੀ ਰਹਿਨੁਮਾਈ ਕੀਤੀ ਜਾਏ ਬਜਾਏ ਇਸ ਦੇ ਕਿ ਕ੍ਰਿਟੀਸਿਜ਼ਮ ਜਾਂ ਹੋਰ ਤਰ੍ਹਾਂ ਗੱਲਬਾਤ ਕੀਤੀ ਜਾਏ ਕਿ ਜਿਹੜੀ ਦਿਲ ਆਜ਼ਾਰੀ ਦਾ ਬਾਇਸ ਬਣੇ ਇਹ ਚੀਜ਼ਾਂ ਬਹੁਤ ਜ਼ਰੂਰੀਆਂ ਹੁੰਦੀਆਂ ਨੇ ਜਨਾਬ ਇਨਕਰੇਜਮੈਂਟ ਬੜੀ ਜ਼ਰੂਰੀ ਹੁੰਦੀ ਹੈ ਅਤੇ ਜਿਨ੍ਹਾਂ ਨੂੰ ਸਾਡੀ ਜ਼ਿੰਦਗੀ 'ਚ ਸ਼ਾਮਿਲ ਰਹਿਣਾ ਚਾਹੀਦਾ ਇਸੇ ਤਰ੍ਹਾਂ ਹੀ ਕੁਝ ਲੋਕਾਂ ਨੂੰ ਮੈਂ ਵੇਖਿਆ ਕਿ ਕਹਿੰਦੇ ਨੇ ਜੀ ਅਸੀਂ ਆਪਣੇ ਕੰਫਰਟ ਜ਼ੋਨ 'ਚੋਂ ਬਾਹਰ ਨਹੀਂ ਆਉਣਾ ਸਾਨੂੰ ਇੱਥੇ ਬੜਾ ਸਕੂਨ ਹੈ ਇੱਥੇ ਬੜਾ ਸਕੂਨ ਹੈ ਜੀ ਅਤੇ ਸੈਲਰੀ ਕਿਸੇ ਪਾਸੇ ਸਾਨੂੰ ਤਨਖਾਹ ਅਗਰ ਬਹੁਤੀ ਮਿਲ ਰਹੀ ਹੋਏ ਤਾਂ ਅਸੀਂ ਕਹਿੰਦੇ ਹਾਂ ਕਿ ਨਹੀਂ ਵੀ ਇੱਥੇ ਤਾਂ ਸਹੂਲਤਾਂ ਜ਼ਿਆਦਾ ਨੇ ਇੱਥੇ ਸਕੂਨ ਬਹੁਤ ਹੈ ਇੰਨਾ ਜ਼ਿਆਦਾ ਪ੍ਰੈਸ਼ਰ ਨਹੀਂ ਹੈ ਇੰਨਾ ਜ਼ਿਆਦਾ ਦਬਾਅ ਨਹੀਂ ਹੈ ਅਤੇ ਅਸੀਂ ਐਸਾ ਡਿਸੀਜਨ ਨਹੀਂ ਲੈਣਾ ਐਸਾ ਕੰਮ ਨਹੀਂ ਕਰਨਾ ਹੁਣ ਜਿੱਦਾਂ ਚੱਲ ਰਿਹਾ ਮਾਮਲਾ ਉੱਦਾਂ ਚਲਾਏ ਜਾਓ ਸੋ ਤੁਸੀਂ ਕੀ ਪ੍ਰੈਫਰ ਕਰਦੇ ਹੋ ਕਿ ਇਸ ਗੱਲ ਨੂੰ ਤਰਜੀਹ ਦਿੰਦੇ ਹੋ ਆਪਣੇ ਕੰਫਰਟ ਜ਼ੋਨ ਨੂੰ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋ ਜਾਂ ਫਿਰ ਤੁਸੀਂ ਕਹਿੰਦੇ ਹੋ ਕਿ ਨਹੀਂ ਵੀ ਨਾ ਉਹਦਾ ਮੈਟਰ ਕਰਦਾ ਹੈ ਨਾ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਬਲਕਿ ਸਭ ਤੋਂ ਜ਼ਰੂਰੀ ਹੁੰਦੀ ਹੈ ਸੈਲਰੀ ਜਿਹੜੀ ਬੜੀ ਚੰਗੀ ਹੋਣੀ ਚਾਹੀਦੀ ਹੈ ਸੋ ਅਗਰ ਚੰਗੀ ਸੈਲਰੀ ਦੇ ਰੌਲੇ 'ਚ ਜਾਂ ਇਸ ਸੋਚ ਨੂੰ ਲੈ ਕੇ ਇਸ ਲਾਲਚ ਨੂੰ ਲੈ ਕੇ ਅਸੀਂ ਕਿਸੇ ਵੀ ਜਗ੍ਹਾ ਨੂੰ ਜੁਆਇਨ ਕਰਦੇ ਹਾਂ ਤਾਂ ਯਕੀਨ ਮੰਨੋ ਕਿ ਸੈਲਰੀ ਅਗਰ ਅੱਛੀ ਹੈ ਤਨਖਾਹ ਅਗਰ ਅੱਛੀ ਹੈ ਤਾਂ ਉਹਦੇ ਨਾਲ ਜ਼ਿੰਮੇਦਾਰੀਆਂ ਵੀ ਓਨੀਆਂ ਜ਼ਿਆਦਾ ਨੇ ਓਨੀਆਂ ਵੱਡੀਆਂ ਨੇ ਓਨੇ ਜ਼ਿਆਦਾ ਹੀ ਰੌਲੇ ਨੇ ਜਿੰਨੀ ਜ਼ਿਆਦਾ ਸੈਲਰੀ ਹੈ ਸੋ ਇਹ ਚੀਜ਼ਾਂ ਵੀ ਵੇਖਣ 'ਚ ਆਉਂਦੀਆਂ ਨੇ ਲੇਕਿਨ ਤਰੱਕੀ ਦੇ ਮੌਕੇ ਤਲਾਸ਼ ਕਰਨ ਵਾਸਤੇ ਜਾਂ ਅੱਗੇ ਵਧਣ ਵਾਸਤੇ ਜ਼ਿੰਦਗੀ 'ਚ ਬਹੁਤ ਸਾਰੇ ਫੈਸਲੇ ਵੀ ਕਰਨੇ ਜ਼ਰੂਰੀ ਨੇ ਜ਼ੈਨਬ ਜਿਹੜੀ ਹੈ ਨਾ ਉਹ ਕਨਫਿਊਜ਼ ਕਰਨ ਆ ਗਈ ਹੈ ਜੀ ਨਾ ਇਸ ਪਾਸੇ ਗੱਲ ਹੈ ਨਾ ਉਸ ਪਾਸੇ ਗੱਲ ਹੈ ਸੋ ਤੁਸੀਂ ਜ਼ਰੂਰ ਮੈਨੂੰ ਦੱਸਣਾ ਹੈ ਕਿ ਤੁਸੀਂ ਕਿਸ ਚੀਜ਼ ਨੂੰ ਤਰਜੀਹ ਦਿੰਦੇ ਹੋ ਅੱਛੀ ਤਨਖਾਹ ਹੋਣੀ ਚਾਹੀਦੀ ਹੈ ਜਾਂ ਫਿਰ ਅੱਛਾ ਮਾਹੌਲ ਅੱਛਾ ਇਨਵਾਇਰਮੈਂਟ ਸਕੂਨ ਇਤਮਿਨਾਨ ਕੰਫਰਟ ਜ਼ੋਨ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ ਤੁਸੀਂ ਅਗਰ ਚਾਹੁੰਦੇ ਹੋ ਕਿ ਤੁਹਾਡੇ ਘਰ ਵਾਲੇ ਸਾਰੇ ਜਿਹੜੇ ਨੇ ਸਕੂਨ 'ਚ ਰਹਿਣ ਛਾਂ 'ਚ ਰਹਿਣ ਕਿਹਾ ਜਾਂਦਾ ਹੈ ਕਿ ਤੁਹਾਨੂੰ ਵੀ ਧੁੱਪ ਜਿਹੜੀ ਆ ਉਹ ਬਰਦਾਸ਼ਤ ਕਰਨੀ ਪਏਗੀ ਬਹੁਤ ਸਾਰੀਆਂ ਚੀਜ਼ਾਂ ਬਰਦਾਸ਼ਤ ਕਰਨੀਆਂ ਪੈਣਗੀਆਂ ਰਵੱਈਏ ਬਰਦਾਸ਼ਤ ਕਰਨੇ ਪੈਣਗੇ ਸੋ ਇਸੇ ਤਰ੍ਹਾਂ ਮਿਲੀ ਜੁਲੀ ਗੱਲਬਾਤ ਅੱਜ ਦੇ ਪ੍ਰੋਗਰਾਮ 'ਚ ਰਹੇਗੀ ਸ਼ਾਮਿਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਕਰਨ ਵਾਸਤੇ ਆਈਦਾ ਪ੍ਰੋਗਰਾਮ 'ਚ ਤੁਸੀਂ ਸਾਰੇ ਸਾਂਝ ਪਾ ਰਹੇ ਹੋ ਬਹੁਤ ਸ਼ੁਕਰੀਆ ਜੀ ਕਾਫੀ ਸਾਰੇ ਕਮੈਂਟਸ ਮੈਨੂੰ ਮਿਲ ਗਏ ਰਿਸੀਵ ਹੋ ਗਏ ਇੱਕ ਰੀਫਰੈਸ਼ ਤੋਂ ਬਾਅਦ ਜਿਸ ਵੇਲੇ ਲਿਸਨਰਸ ਆਪਣੇ ਨਾਲ ਅਸੀਂ ਵੇਖਦੇ ਹਾਂ ਜਾਂ ਕੁਝ ਕਮੈਂਟਸ ਵੇਖਦੇ ਹਾਂ ਕੁਝ ਚੰਗੇ ਚੰਗੇ ਸੋਹਣੇ ਸੋਹਣੇ ਨਾਂ ਵੇਖਦੇ ਹਾਂ ਕੁਝ ਚੰਗੇ ਚੰਗੇ ਮੈਸੇਜਸ ਪੜ੍ਹਦੇ ਹਾਂ ਤਾਂ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ ਡਾਢੀ ਖੁਸ਼ੀ ਹੁੰਦੀ ਹੈ ਮੈਸੇਜਸ ਵੀ ਪੜ੍ਹਾਂਗੇ ਲੇਕਿਨ ਮੇਰੇ ਖਿਆਲ 'ਚ ਮੈਂ ਜ਼ਿਆਦਾ ਬੋਲ ਚੁੱਕੀ ਹਾਂ ਇੱਕ ਟਰੈਕ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਬਾਅਦੋਂ ਵਾਪਸ ਆਉਂਦੇ ਹਾਂ ਅਤੇ ਗੱਲਬਾਤ ਦਾ ਸਿਲਸਿਲਾ ਤੁਹਾਡੇ ਨਾਲ ਅੱਗੇ ਤੋਰਦੇ ਹਾਂ ਸਟੇ ਟਿਊਨ ਟੂ 101 FM ਰੇਡੀਓ ਪਾਕਿਸਤਾਨ ਤੁਹਾਡੇ ਸਭ ਨਾਲ ਮੁਖਾਤਿਬ ਤੇ ਮੌਜੂਦ ਹੈ ਜ਼ੈਨਬ ਅਰਸ਼ਦ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਦੇਸੀ ਬੀਟਸ ਸਾਡੇ ਨਾਲ ਰਿਹਾ ਜੇ

ਸਜਣਾ ਦਾ ਬੂਹਾ, ਪਿਪਲਾਂ ਦੀ ਛਾਵਾਂ, ਸਾਨੂੰ ਹੋਰ ਚਾਹੀਦਾ ਨਾ ਕੁਝ। ਵਾਹ ਵਾਹ ਵਾਹ, ਕਿਆ ਬਾਤ ਹੈ ਜੀ, ਬਹੁਤ ਮਿੱਠਾ ਮਿੱਠਾ ਟਰੈਕ ਹੈ, ਬਹੁਤ ਹੀ ਜ਼ਬਰਦਸਤ ਟਰੈਕ ਹੈ। ਚਾਰ ਚਾਰ ਸਾਥੀ ਤੇ ਤੁਹਾਡੇ ਮੈਸੇਜਿਸ ਐਫਐਮ ਵਾਲਾ ਲਾਹੌਰ ਦੇ ਪੇਜ ਤੇ ਸਾਨੂੰ ਮਿਲ ਰਹੇ ਨੇ, ਤੁਹਾਡੇ ਢੇਰੋ ਢੇਰ ਕਮੈਂਟਸ। ਪ੍ਰੋਗਰਾਮ 'ਚ ਸਭ ਤੋਂ ਪਹਿਲਾਂ ਕੌਣ ਸ਼ਾਮਿਲ ਹੋਏ ਜ਼ਰੂਰ ਤੁਹਾਨੂੰ ਦੱਸਾਂਗੇ, ਲੇਕਿਨ ਮੈਸੇਜ 'ਤੇ ਸਾਡੇ ਨਾਲ ਪਰਵੀਨ ਸਾਹਿਬਾ ਮੌਜੂਦ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਮੈਂ ਠੀਕ ਠਾਕ ਅਲਹਮਦੁਲਿਲਾ, ਬਿਹਤਰੀਨ, ਤੁਸੀਂ ਸੁਣਾਓ? ਠੀਕ ਹੈ ਜੀ, ਸਭ ਠੀਕ ਠਾਕ, ਵੱਲੋ ਤਬੀਅਤ ਸਿਹਤ ਠੀਕ ਹੈ। ਅੱਛਾ, ਕਿਸੇ ਨੂੰ ਫੋਨ ਕਰੋ ਨਾ ਅੱਗੇ, ਤੇ ਕੋਈ ਗੱਲ ਅਗਰ ਕਰਨ ਨੂੰ ਨਾ ਮਿਲੇ ਤੇ ਫਿਰ ਇਹੋ ਹੁੰਦਾ, ਹੋਰ ਸੁਣਾਓ, ਹੋਰ ਸੁਣਾਓ, ਹੋਰ ਸੁਣਾਓ, ਹੈਂਜੀ। ਲੇਕਿਨ ਅਸੀਂ ਹਲੇ ਪ੍ਰੋਗਰਾਮ ਕਰਨਾ ਹੈ, ਪ੍ਰੋਗਰਾਮ ਜੇ ਕਰਨਾ ਤੇ ਗੱਲਾਂ ਬਾਤਾਂ ਵੀ ਢੇਰੋ ਢੇਰ ਤੁਹਾਡੇ ਵਾਸਤੇ ਲੈ ਕੇ ਆਏ ਨੇ, ਤੇ ਜ਼ਾਹਰੀ ਗੱਲ ਹੈ ਲੈ ਕੇ ਆਉਣ ਦੀ ਕੋਸ਼ਿਸ਼ ਵੀ ਹੁੰਦੀ ਹੈ, ਤੇ ਤੁਸੀਂ ਸਾਡੇ ਵਾਸਤੇ ਜਿਹੜੀਆਂ ਗੱਲਾਂ ਬਾਤਾਂ ਲੈ ਕੇ ਆਏ ਉਹ ਵੀ ਪ੍ਰੋਗਰਾਮ 'ਚ ਔਨ ਏਅਰ ਕਰਦੇ ਹਾਂ। ਅਲੀ ਇਮਰਾਨ ਸ਼ਾਦਬਾਗ ਤੋਂ ਸਾਡੇ ਨਾਲ ਮੌਜੂਦ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਮੈਂ ਠੀਕ ਠਾਕ ਅਲਹਮਦੁਲਿਲਾ, ਬਿਹਤਰੀਨ। ਇਨੋਸੈਂਟ ਪਰੀ ਅਤੇ ਗੁੜੀਆ, ਤੁਹਾਡੀ ਪਾਰਟੀਸਪੇਸ਼ਨ ਦਾ, ਸਾਂਝ ਦਾ, ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਬਹੁਤ ਸ਼ੁਕਰੀਆ। ਮੈਨੂੰ ਸਮਝ ਨਹੀਂ ਆ ਰਹੀ ਕਿ ਸਭ ਤੋਂ ਪਹਿਲਾਂ ਕਮੈਂਟ ਕਿਹੜਾ ਹੈ ਜੀ। ਮਨਾਜ਼ਿਰ ਮਹਿਮੂਦ ਦਾ, ਠੀਕ ਹੋ ਗਿਆ, ਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜਾਨਮ ਮੈਮ, ਹਾਊ ਆਰ ਯੂ ਜੀ? ਠੀਕ ਠਾਕ ਅਲਹਮਦੁਲਿਲਾ, ਵੈਲਕਮ ਟੂ ਦਾ ਸ਼ੋਅ ਮੈਮ। ਮਨਾਜ਼ਿਰ ਮਹਿਮੂਦ ਫਰੋਮ ਕਤਰ ਸ਼ਾਮਿਲ ਹੋਣ ਦਾ ਸ਼ੁਕਰੀਆ। ਕਵਲ ਨਾਜ਼ ਆ ਗਈ ਆ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ, ਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਸਾਨੂੰ ਕਹਿ ਰਹੇ ਹੋ ਜੀ ਆਇਆਂ ਨੂੰ, ਨਾਈਸ ਸ਼ੋਅ ਅਤੇ ਕਮਾਲ ਸ਼ੋਅ, ਨਾਲ ਮੇਰਾ ਹਾਲ ਪੁੱਛ ਰਹੇ ਹੋ ਜੀ, ਅਲਹਮਦੁਲਿਲਾ ਬਿਹਤਰੀਨ। ਸ਼ਰਕਪੁਰ ਸ਼ਰੀਫ ਤੋਂ ਮੁਹੰਮਦ ਇਜਾਜ਼ ਅਲੀ ਦੇ ਹੋਰ ਕਮੈਂਟਸ ਆ ਗਏ, ਤੁਸੀਂ ਵੀ ਖੁਸ਼ ਆਮਦੀਦ ਕਹਿ ਰਹੇ ਹੋ, ਹਾਲ ਪੁੱਛ ਰਹੇ ਹੋ, ਸਲਾਮ ਕਹਿ ਰਹੇ ਹੋ ਜੀ ਆਏ ਨੂੰ, ਕਹਿ ਰਹੇ ਹੋ ਵਾਲੇਕੁਮ ਅਸਲਾਮ। ਸ਼ਮਸੀ ਰੇਡੀਓ ਲਿਸਨਰਸ ਕਲੱਬ ਲਾਹੌਰ ਦੀ ਤਰਫੋਂ ਖੁਸ਼ ਆਮਦੀਦ, ਸਭ ਦਾ ਭਲਾ, ਸਭ ਦੀ ਖੈਰ, ਆ ਗਈ ਹੈ ਆਪ, ਛਾ ਗਈ ਹੈ ਆਪ, ਲੋ ਜੀ ਆ ਗਈ, ਬਹੁਤ ਅੱਛੀ ਆਰ ਜੇ ਜ਼ੈਨਬ ਅਰਸ਼ਦ, ਬੜੀ ਮਿਹਰਬਾਨੀ। ਸਲਾਮ ਟੂ ਮਾਈ ਬੈਸਟ ਫਰੈਂਡਸ ਰਜ਼ਾ ਚੌਧਰੀ, ਅਹਿਸਨ ਖਾਨ, ਸੱਜਾਦ ਅਲੀ ਲਾਡਲਾ ਅਤੇ ਸਾਹੂ ਵੀਰ, ਸਭ ਤੀਕਰ ਤੁਹਾਡਾ ਸਲਾਮ ਮੈਂ ਪਹੁੰਚਾ ਛੱਡਿਆ। ਕਹਿ ਰਹੇ ਹੋ ਕਿ ਹਨੇਰਾ ਭਾਵੇਂ ਕਿੰਨਾ ਹੀ ਗਹਿਰਾ ਅਤੇ ਮਜ਼ਬੂਤ ਕਿਉਂ ਨਾ ਹੋਏ, ਲੇਕਿਨ ਰੋਸ਼ਨੀ ਦੀ ਇੱਕ ਛੋਟੀ ਜਿਹੀ ਕਿਰਨ ਜਿਹੜੀ ਹੈ ਉਹਨੂੰ ਸ਼ਿਕਸਤ ਦੇ ਸਕਦੀ ਹੈ, ਯਾਨੀ ਉਹਨੂੰ ਹਰਾ ਸਕਦੀ ਹੈ, ਅਤੇ ਆਪਣੀ ਉਮੀਦ ਦੇ ਜੁਗਨੂ ਨੂੰ ਹਮੇਸ਼ਾ ਜ਼ਿੰਦਾ ਰੱਖੋ। ਬਹੁਤ ਸੋਹਣੀ ਗੱਲ। ਐਸ ਸਾਜਿਦਾ ਜ਼ਹੂਰ ਸਾਹਿਬਾ ਸਾਡੇ ਨਾਲ ਮੌਜੂਦ ਨੇ, ਸਾਡੀ ਆਪਣੀ ਆਰ ਜੇ, ਹੈਲੋ, ਬੜੀ ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਫੈਸਲਾਬਾਦ ਤੋਂ ਤੁਸੀਂ ਸਾਨੂੰ ਸੁਣਦੇ ਹੋ, ਜਿਸ ਵੇਲੇ ਵੀ ਕਮੈਂਟ ਕਰਦੇ ਹੋ ਸਾਨੂੰ ਚੰਗਾ ਲੱਗਦਾ ਹੈ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਹਮਦੁੱਲਾ ਆ ਗਏ ਕੋਇਟਾ ਤੋਂ, ਸਾਨੂੰ ਕਹਿ ਰਹੇ ਹੋ ਵੈਲਕਮ ਟੂ ਦਾ ਸ਼ੋਅ, ਬਹੁਤ ਸ਼ੁਕਰੀਆ ਹਮਦੁੱਲਾ ਜੀ, ਆਏ ਨੂੰ ਕਹਿੰਦੇ ਹਾਂ, ਅਤੇ ਬਹੁਤ ਸ਼ੁਕਰੀਆ ਜੀ, ਚੰਗੀਆਂ ਚੰਗੀਆਂ ਸੋਹਣੀਆਂ ਗੱਲਾਂ ਤੁਸੀਂ ਸਾਡੇ ਨਾਲ ਸ਼ੇਅਰ ਕਰਦੇ ਹੋ। ਤੁਸੀਂ ਕਹਿ ਰਹੇ ਹੋ ਕਿ ਇਨਸਾਨ ਨਾ ਸ਼ੁਕਰੀ ਕਰਕੇ ਖੁਦਾ ਦਾ ਕੁਝ ਨਹੀਂ ਵਿਗਾੜ ਸਕਦਾ, ਲੇਕਿਨ ਸ਼ੁਕਰਗੁਜ਼ਾਰ ਰਹਿ ਕੇ ਖੁਦਾ ਨੂੰ ਖੁਸ਼ ਕਰ ਸਕਦਾ ਹੈ, ਅਤੇ ਫਿਰ ਨਾ ਸ਼ੁਕਰੀ ਕਰਨ ਦਾ ਕੀ ਫਾਇਦਾ। ਬਿਲਕੁਲ, ਜੇ ਰੱਬ ਰਾਜ਼ੀ ਹੋ ਜਾਏ ਤਾਂ ਸਭ ਰਾਜ਼ੀ ਹੋ ਜਾਂਦੇ ਨੇ। ਵੈਸੇ ਕਿਸੇ ਤੋਂ ਰਾਜ਼ੀ ਹੋਣ ਦੀ ਫਿਕਰ ਵੀ ਨਹੀਂ ਕਰਨੀ ਚਾਹੀਦੀ, ਅਗਰ ਉਸ ਰੱਬ ਨੂੰ ਮਨਾ ਲਿਆ ਤਾਂ ਸਮਝ ਸਭ ਨੂੰ ਮਨਾ ਲਿਆ। ਅਲਹਮਦੁਲਿਲਾ, ਮਲਾ ਖੈਲ ਫਰੋਮ ਕੋਇਟਾ, ਥੈਂਕ ਯੂ ਸੋ ਮਚ। ਮੁਹੰਮਦ ਤਾਰਿਕ ਸਾਡੇ ਨਾਲ ਮੌਜੂਦ, ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਆਪ ਹੀ ਰੱਬ ਤਾਲਾ ਤੁਹਾਨੂੰ ਸਲਾਮਤ ਰੱਖੇ, ਸ਼ਮੀਮ ਆਪੀ ਨੂੰ, ਤਮਾਮ ਖੂਬਸੂਰਤ ਸਮਾਤਾਂ ਨੂੰ ਸਲਾਮ, ਹਮੇਸ਼ਾ ਦੀ ਤਰ੍ਹਾਂ ਜ਼ਬਰਦਸਤ ਸ਼ੋਅ, ਥੈਂਕ ਯੂ ਸੋ ਮਚ। ਅਬਦੁਲ ਲਤੀਫ਼ ਮਿਓ, ਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਤਮਾਮ ਲਿਸਨਰਸ ਨੂੰ, ਸਿਬਗਤੁਲਾ ਰਾਂਝਾ ਨੂੰ, ਅਬਦੁਲ ਲਤੀਫ਼ ਮਿਓ ਫਰੋਮ ਖਾਨੇਵਾਲ ਪਾਕਿਸਤਾਨ, ਥੈਂਕ ਯੂ ਸੋ ਮਚ। ਮਲਿਕ ਮੁਹੰਮਦ ਆਦਿਲਾ, ਸਲਾਮ ਅਲੈਕੁਮ। ਆਰਜ਼ ਜ਼ੈਨਬ ਅਰਸ਼ਦ, ਵਾਲੇਕੁਮ ਅਸਲਾਮ, ਸੁਪਰ ਜੀ, ਥੈਂਕ ਯੂ ਜੀ। ਅਕਬਰ ਖਾਨ ਸਾਡੇ ਨਾਲ ਮੌਜੂਦ ਨੇ, ਆਲ ਦਾ ਵੇ ਫਰੋਮ ਕਰਾਚੀ, ਤੁਸੀਂ ਕੈਸੇ ਹੋ? ਅਸਲਾਮ ਅਲੈਕੁਮ ਜੀ ਆਇਆਂ ਨੂੰ, ਮੈਂ ਠੀਕ ਠਾਕ, ਬਿਹਤਰੀਨ, ਅਲਹਮਦੁਲਿਲਾ। ਅਗਰ ਅੱਜ ਗਾਣਾ ਲੱਗ ਗਿਆ ਤਾਂ ਬਹੁਤ ਚੰਗਾ ਲੱਗੇਗਾ। ਅੱਛਾ ਜੀ, ਠੀਕ ਹੋ ਗਿਆ ਮੁਹੰਮਦ ਇਜਾਜ਼ ਅਲੀ, ਅਗਰ ਅਸੀਂ ਭੁੱਲ ਗਏ ਤਾਂ ਸਾਨੂੰ ਫਿਰ ਤੋਂ ਯਾਦ ਕਰਾਇਆ ਜੀ, ਠੀਕ ਹੈ। ਨਜ਼ੀਰ ਖੋਸੋ ਸੋਹਬਤਪੁਰ ਬਲੋਚਿਸਤਾਨ ਤੋਂ, ਥੈਂਕ ਯੂ ਸੋ ਮਚ। ਕਵਲ ਨਾਜ਼ ਦੇ ਮਜ਼ੀਦ ਕਮੈਂਟਸ ਦਾ ਬਹੁਤ ਸ਼ੁਕਰੀਆ। ਖੂਬਸੂਰਤ ਆਵਾਜ਼, ਖੂਬਸੂਰਤ ਪ੍ਰੋਗਰਾਮ।

ਜੀ ਜਨਾਬ ਜੀ ਇਹਨੂੰ ਕਹਿੰਦੇ ਵੈਲਕਮ ਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 ਐਫ ਐਮ ਦੇ ਲਾਹੌਰ ਸਟੂਡੀਓ ਤੋਂ ਜ਼ੈਨਬ ਅਰਸ਼ਦ ਹੈ ਤੁਹਾਡੇ ਸਭ ਨਾਲ ਮੁਖਾਤਿਬ ਤੇ ਮੌਜੂਦ ਅਤੇ ਗੱਲਾਂ ਬਾਤਾਂ ਜਿਹੜੀਆਂ ਹੋ ਵੀ ਰਹੀਆਂ ਨੇ ਅਤੇ ਹੁੰਦੀਆਂ ਰਹਿਣਗੀਆਂ ਠੀਕ 3 ਵਜੇ ਤਾਂ ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਮੈਸੇਜਸ ਦਾ ਅਤੇ ਕਮੈਂਟਸ ਦਾ। ਬਹੁਤ ਸਾਰੇ ਸਵਾਲਾਤ ਸਾਡੇ ਕੋਲੋਂ ਜਿਹੜੇ ਨੇ ਪੁੱਛੇ ਜਾਂਦੇ ਨੇ, ਲੇਕਿਨ ਜਿਸ ਵੇਲੇ ਅਸੀਂ ਸੀਟ 'ਤੇ ਬੈਠੇ ਹੁੰਦੇ ਹਾਂ ਅਤੇ ਸਾਡੀ ਮਰਜ਼ੀ ਹੁੰਦੀ ਹੈ ਜਵਾਬ ਦਈਏ ਜਾਂ ਫਿਰ ਨਾ ਦਈਏ, ਹੈ ਜੀ। ਵੈਸੇ ਵੀ ਹਰ ਗੱਲ ਦਾ ਜਵਾਬ ਜਿਹੜਾ ਦੇਣਾ ਜ਼ਰੂਰੀ ਨਹੀਂ ਹੁੰਦਾ, ਖਾਮੋਸ਼ੀ ਜਿਹੜੀ ਆ ਬਿਹਤਰੀਨ ਜਵਾਬ ਹੁੰਦੀ ਹੈ। ਕੀ ਖਿਆਲ ਹੈ ਤੁਹਾਡਾ? ਸਾਡਾ ਕਿਰਦਾਰ ਸਾਡੀ ਅਦਾਤ ਦਾ ਮਜਮੂਆ ਹੁੰਦਾ ਹੈ। ਤੁਸੀਂ ਅਗਰ ਇੱਕ ਸੋਚ ਦਾ ਬੀਜ ਬੋਲੋਗੇ ਤਾਂ ਅਮਲ ਦੀ ਫਸਲ ਉੱਗੇਗੀ, ਇੱਕ ਅਮਲ ਦਾ ਬੀਜ ਬੋਵੋਗੇ ਤਾਂ ਆਦਾਤ ਦੀ ਫਸਲ ਉੱਗੇਗੀ, ਅਗਰ ਆਦਾਤ ਦਾ ਬੀਜ ਤੁਸੀਂ ਬੋਵੋਗੇ ਤਾਂ ਕਿਰਦਾਰ ਦੀ ਫਸਲ ਕੱਟੋਗੇ, ਅਤੇ ਇਹਦੇ ਨਾਲ ਅਗਰ ਕਿਰਦਾਰ ਦਾ ਬੀਜ ਬੋਵੋਗੇ ਤਾਂ ਤਕਦੀਰ ਦੀ ਫਸਲ ਉੱਠੇਗੀ। ਨਜ਼ੀਰ ਖੋਸੋ, ਕਿਆ ਬਾਤ ਹੈ ਜੀ, ਬਹੁਤ ਸੋਹਣਾ ਮੈਸੇਜ ਹੈ। ਕਵਲ ਨਾ, ਥੈਂਕ ਯੂ ਸੋ ਮਚ। ਅਬਦੁਲ ਲਤੀਫ ਮਿਓ, ਥੈਂਕ ਯੂ ਸੋ ਮਚ। ਮਜ਼ੀਦ ਕਮੈਂਟਸ ਸਭ ਬਹੁਤ ਸ਼ੁਕਰੀਆ। ਕਵਲ ਨੇ ਕਿਹਾ ਹੈ ਕਿ ਸਭ ਵੱਲੋਂ ਤੁਹਾਨੂੰ ਸਲਾਮ, ਅੱਛੀ ਸਿਹਤ ਦੀ ਦੁਆ। ਜਿਹਨਾਂ ਪੈਸਾ ਜ਼ਰੂਰੀ ਨਹੀਂ ਹੁੰਦਾ, ਲੇਕਿਨ ਇਨਸਾਨ ਨੂੰ ਆਪਣੇ ਆਰਾਮ ਅਤੇ ਆਪਣੀ ਸਿਹਤ ਦਾ ਖਿਆਲ ਪਹਿਲਾਂ ਰੱਖਣਾ ਚਾਹੀਦਾ ਹੈ। ਠੀਕ ਹੋ ਗਿਆ ਜੀ।

ਨਾਲ ਤੁਸੀਂ ਇੱਕ ਪੰਜਾਬੀ ਦਾ ਸੋਹਣਾ ਜਿਹਾ ਸ਼ੇਰ ਜਿਹੜਾ ਨਾ ਉਹ ਇੱਥੇ ਲਿਖ ਰਹੇ ਹੋ ਸਾਡੇ ਵਾਸਤੇ, ਪਤਾ ਨਹੀਂ ਸਾਡੇ ਵਾਸਤੇ ਕਿਉਂ ਜੀ ਲਿਖ ਰਹੇ ਹੋ, ਲੇਕਿਨ ਸ਼ੇਰ ਅੱਛਾ ਹੈ ਜੀ। ਬੇਕਦਰਾਂ ਨਾਲ ਪਿਆਰ ਵਧਾ ਕੇ ਦੁੱਖ ਉਠਾਇਆ ਭਾਰਾ, ਬੇਕਦਰਾਂ ਨਾਲ ਪਿਆਰ ਵਧਾ ਕੇ ਦੁੱਖ ਉਠਾਇਆ ਭਾਰਾ, ਦਿਲ ਵੀ ਟੁੱਟਾ ਆਸ ਵੀ ਮੁੱਕੀ, ਜਾ ਬੇਕਦਰਾ ਯਾਰਾ। ਕਿਆ ਬਾਤ ਹੈ ਜੀ, ਸੋਹਣੀ ਗੱਲ। ਅਮਾਰਾ ਬੇਕ ਸਾਡੇ ਨਾਲ ਮੌਜੂਦ, ਬਹੁਤ ਸਾਰੀ ਮੁਹੱਬਤ ਚਾਹਤ ਨਾਲ ਅਸਲਾਮ ਅਲੈਕੁਮ, ਵਾਲੇਕੁਮ ਅਸਲਾਮ, ਸਾਨੂੰ ਵੈਲਕਮ ਕਹਿ ਰਹੇ ਹੋ, ਖੁਸ਼ ਆਮਦੀ ਅਤੇ ਜੀ ਆਇਆਂ ਨੂੰ ਆਖ ਰਹੇ ਹੋ। ਪ੍ਰੋਗਰਾਮ 'ਚ ਗੱਲਬਾਤ ਹੋ ਰਹੀ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਆਪਣੀ ਸੈਲਰੀ ਨੂੰ, ਆਪਣੀ ਤਨਖਾਹ ਨੂੰ ਤਰਜੀਹ ਦਿੰਦੇ ਹੋ ਜਾਂ ਫਿਰ ਅਹੁਦੇ ਨੂੰ ਅਤੇ ਕੰਫਰਟ ਲੈਵਲ ਨੂੰ, ਇਹਨਾਂ ਚੀਜ਼ਾਂ ਨੂੰ ਜ਼ਿਹਨ 'ਚ ਰੱਖਦੇ ਹੋ ਕਿ ਜਿਸ ਵੀ ਇਦਾਰੇ ਨਾਲ ਤੁਸੀਂ ਮੁਨਸਲਿਕ ਹੋ ਉੱਥੇ ਤੁਹਾਨੂੰ ਸਹੂਲਤਾਂ ਬਹੁਤ ਜ਼ਿਆਦਾ ਨੇ, ਸਕੂਨ ਹੈ, ਆਰਾਮ ਹੈ, ਤਸੱਲੀ ਹੈ, ਤੁਸੀਂ ਮੁਤਮਈਨ ਹੋ, ਕੋਈ ਬਹੁਤ ਜ਼ਿਆਦਾ ਪ੍ਰੈਸ਼ਰ ਨਹੀਂ ਹੈ, ਕਿਹਨਾਂ ਚੀਜ਼ਾਂ ਨੂੰ ਸਾਨੂੰ ਮੱਦੇਨਜ਼ਰ ਰੱਖਣਾ ਚਾਹੀਦਾ, ਇਸ ਹਵਾਲੇ ਨਾਲ ਅਗਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 042 ਦੇ ਇਜ਼ਾਫੀ ਕੋਡ ਨਾਲ 111-000-101 'ਤੇ ਤੁਸੀਂ ਸਾਨੂੰ ਕਾਲਸ ਰਾਹੀਂ ਜੁਆਇਨ ਕਰ ਸਕਦੇ ਹੋ। 4471 'ਤੇ ਤੁਸੀਂ ਸਾਨੂੰ ਮੈਸੇਜਸ ਕਰ ਸਕਦੇ ਹੋ। ਇਸੇ ਤਰ੍ਹਾਂ ਹੀ FM 101 ਲਾਹੌਰ ਦੇ ਪੇਜ 'ਤੇ ਤੁਸੀਂ ਆ ਸਕਦੇ ਹੋ ਅਤੇ ਕਮੈਂਟਸ ਰਾਹੀਂ ਆਪਣੀ ਮੌਜੂਦਗੀ ਦਾ ਅਹਿਸਾਸ ਦਵਾ ਸਕਦੇ ਹੋ।

ਜੀ ਜਨਾਬ ਜੀ ਇਹਨੂੰ ਕਹਿੰਦੇ ਵੈਲਕਮ ਤੇ ਖੁਸ਼ ਆਮਦੀ। ਸਾਨੂੰ ਇਹ ਪੁੱਛਿਆ ਗਿਆ ਕਿ ਅਗਰ ਤੁਸੀਂ ਅੱਛੇ ਵਾਲੇ ਆ ਜਾਓ ਤੇ ਇਹ ਵਾਲਾ ਟਰੈਕ ਚਲਾਓਗੇ। ਅੱਛਾ ਜੀ, ਜ਼ਰੂਰ ਕੋਸ਼ਿਸ਼ ਕਰਦੇ ਹਾਂ, ਲੱਭਦੇ ਹਾਂ। ਹਨੀਫ ਬਾਈ ਸਾਡੇ ਨਾਲ ਮੌਜੂਦ ਰਹੇ। ਹਨੀਫ ਬਾਈ ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡੇ ਮੈਸੇਜਸ ਦਾ, ਮੁਹੱਬਤਾਂ ਦਾ, ਚਾਹਤਾਂ ਦਾ। ਤਮਾਮ ਲਿਸਨਰਸ ਨੂੰ ਬਹੁਤ ਸਾਰਾ ਸਲਾਮ ਦੇ ਰਹੇ ਹੋ। ਅਤੇ ਕੁਝ ਜੀ ਐਸੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਹਿ ਲਓ ਕਿ ਇੰਤਜ਼ਾਰ ਬਹੁਤ ਸਾਰਾ ਲੱਗਾ ਹੁੰਦਾ ਪ੍ਰੋਗਰਾਮ ਜਿਸ ਵੇਲੇ ਅਸੀਂ ਸ਼ੁਰੂ ਕਰੀਦਾ ਅਤੇ ਸਾਰੇ ਪਾਰਟੀਸਿਪੇਟ ਕਰਦੇ ਨੇ, ਸ਼ਾਮਿਲ ਹੋ ਜਾਂਦੇ ਨੇ। ਮੁਹੱਬਤਾਂ ਚਾਹਤਾਂ ਦਾ ਬਹੁਤ ਸ਼ੁਕਰੀਆ। ਰਾਣਾ ਸਾਕਿਬ ਨੇ ਸਾਨੂੰ ਜੁਆਇਨ ਕਰ ਲਿਆ। ਰਾਣਾ ਸਾਕਿਬ ਨੇ ਕਿਹਾ ਕਿ ਬਿਲਕੁਲ ਮੈਂ ਕਵਲ ਦੀ ਗੱਲ ਨਾਲ ਇਤਫਾਕ ਕਰਾਂਗੇ, ਤਾਂ ਮੈਂ ਵੀ ਇਹੋ ਕਹਿਣਾ ਚਾਹਾਂਗਾ ਕਿ ਕਵਲ ਸਾਹਿਬਾਂ ਨੇ ਬਿਲਕੁਲ ਠੀਕ ਕਿਹਾ। ਸਭ ਤੋਂ ਪਹਿਲਾਂ ਆਪਣੀ ਸਿਹਤ ਦੇਖਣੀ ਚਾਹੀਦੀ ਹੈ, ਆਪਣਾ ਜ਼ਿਹਨੀ ਸਕੂਨ ਦੇਖਣਾ ਚਾਹੀਦਾ, ਉਸ ਤੋਂ ਬਾਅਦ ਹੀ ਕੋਈ ਫੈਸਲਾ ਜਿਹੜਾ ਉਹ ਕਰਨਾ ਚਾਹੀਦਾ। ਠੀਕ ਹੋ ਗਿਆ ਜੀ। ਤਮਾਮ ਲਿਸਨਰਸ ਨੂੰ ਸਲਾਮ ਪਹੁੰਚਾ ਰਹੇ। ਵਾਲੇਕੁਮ ਅਸਲਾਮ, ਥੈਂਕ ਯੂ ਸੋ ਮਚ। 4471 ਤੇ ਤੁਸੀਂ ਮੈਸੇਜਸ ਘੱਲ ਸਕਦੇ ਹੋ। FM 101 ਲਾਹੌਰ ਦੇ ਪੇਜ 'ਤੇ ਤੁਸੀਂ ਆ ਸਕਦੇ ਹੋ ਅਤੇ ਆਪਣੇ ਕਮੈਂਟਸ ਰਾਹੀਂ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਕੁਝ ਮਜ਼ੀਦ ਕਮੈਂਟਸ ਜਿਹੜੇ ਸਾਨੂੰ ਨਜ਼ਰ ਆ ਰਹੇ ਨੇ ਉਹਨਾਂ ਨੂੰ ਵੀ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਾਵਾਂਗੇ। ਅਤੇ ਅੱਛਾ ਜੀ ਕਵਲ, ਬਹੁਤ ਬਹੁਤ ਸ਼ੁਕਰੀਆ। ਪੱਥਰ ਜ਼ੇਨ ਗੁਲਾਬ ਨਹੀਂ ਹੁੰਦੇ, ਕੋਰੇ ਕਾਗਜ਼ ਕਿਤਾਬ ਨਹੀਂ ਹੁੰਦੇ, ਜੇਕਰ ਲਾਈ ਯਾਰੀ ਬੁੱਲਿਆ ਫਿਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸਲਾਮ ਜੈਨਾ ਮੈਮ, ਵਾਲੇਕੁਮ ਅਸਲਾਮ। ਕੁਝ ਨਵਾਂ ਜ਼ਰੂਰ ਸਿੱਖਣਾ ਚਾਹੀਦਾ ਹੈ, ਇਸ ਅਮਲ 'ਚ ਕੰਫਰਟ ਜ਼ੋਨ ਵੀ ਨਹੀਂ ਹੁੰਦਾ ਅਤੇ ਉਹ ਇਲਮ ਜ਼ਿੰਦਗੀ ਦੇ ਕਿਸੇ ਮੋੜ 'ਤੇ ਵੀ ਤੁਹਾਨੂੰ ਜ਼ਰੂਰ ਜਨਾਬ ਕੰਮ ਆ ਜਾਂਦਾ ਹੈ ਅਤੇ ਤੁਹਾਨੂੰ ਜ਼ਰੂਰ ਸਿੱਖਣਾ ਚਾਹੀਦਾ ਹੈ। ਰੁਪਈਏ ਪੈਸੇ ਜਿਹੜੇ ਨੇ ਨਾ, ਉਹ ਫੀ ਸ਼ਕਲ ਅੱਜ ਹੋਵੇ ਜਾਂ ਫਿਰ ਹਿਕਮਤ ਜਾਂ ਤਜਰਬੇ ਦੀ ਸੂਰਤ 'ਚ, ਵਧੀਆ ਸ਼ੋਅ ਅਤੇ ਗੁੜ ਦੁਪਹਿਰ, ਇਹਨੂੰ ਦੁਬਾਰਾ ਤੋਂ ਪੜ੍ਹਾਂਗੇ। ਠੀਕ ਹੋ ਗਿਆ। ਮੇਰੇ ਖਿਆਲ 'ਚ ਤੁਸੀਂ ਦੀ ਸ਼ਕਲ ਲਿਖਣਾ ਚਾਹ ਰਹੇ ਸੀ ਜਾਂ ਫੀ ਸ਼ਕਲ ਲਿਖਿਆ ਗਿਆ। ਤੁਸੀਂ ਕਹਿ ਰਹੇ ਕਿ ਉਹ ਰੁਪਈਏ ਪੈਸੇ ਦੀ ਸ਼ਕਲ 'ਚ ਹੋਵੇ ਜਾਂ ਹਿਕਮਤ ਜਾਂ ਤਜਰਬੇ ਦੀ ਸੂਰਤ 'ਚ, ਬਿਲਕੁਲ ਠੀਕ ਹੋ ਗਿਆ। ਸਭ ਕੁਝ ਸਾਨੂੰ ਸਿੱਖਣਾ ਚਾਹੀਦਾ ਹੈ। ਵਧੀਆ ਸ਼ੋਅ ਅਤੇ ਗੁੜ ਦੁਪਹਿਰ, ਥੈਂਕ ਯੂ ਸੋ ਮਚ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਖਾਲਿਦ ਮਲਿਕ, ਆਲਮੀ ਟੈਕਨੋਲੋਜੀ ਕੰਪਨੀ ਗੂਗਲ ਨੇ ਪਾਕਿਸਤਾਨ 'ਚ ਬਾਜ਼ਾਬਤਾ ਤੌਰ 'ਤੇ ਆਪਣਾ ਪਹਿਲਾ ਮੁਕਾਮੀ ਦਫ਼ਤਰ ਇਸਲਾਮਾਬਾਦ 'ਚ ਕਾਇਮ ਕਰ ਦਿੱਤਾ ਹੈ, ਜਿਹਦੇ ਨਾਲ ਮੁਲਕ ਦੀ ਡਿਜੀਟਲ ਮਈਸ਼ਤ ਅਤੇ IT ਸੈਕਟਰ ਅਤੇ ਨੌਜਵਾਨਾਂ ਲਈ ਅਹਿਮ ਪੇਸ਼ਰਫਤ ਇਸ ਨੂੰ ਕਰਾਰ ਦਿੱਤਾ ਗਿਆ ਹੈ। ਨਾਲ ਪਾਕਿਸਤਾਨ 'ਚ ਗੂਗਲ ਦੇ ਮੁਕਾਮੀ ਦਫ਼ਤਰ ਦੇ ਕਿਆਮ ਨਾਲ IT ਸਰਮਾਇਆਕਾਰੀ, ਸਟਾਰਟਅਪਸ, ਐਪ ਡਿਵੈਲਪਰਸ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਜਿਹੜੇ ਨੇ ਉਹਨਾਂ ਦੇ ਵੀ ਪੈਦਾ ਹੋਣ ਦੀ ਤਵੱਕੋ ਹੈ। ਗੁਜ਼ਿਸ਼ਤਾ ਇੱਕ ਦਹਾਈ 'ਚ ਗੂਗਲ ਦੇ ਪਲੇਟਫਾਰਮਸ 'ਚ ਪਾਕਿਸਤਾਨ 'ਚ 3.9 ਟ੍ਰਿਲੀਅਨ ਰੁਪਏ ਤੋਂ ਜ਼ਾਇਦ ਦੀ ਮੁਆਸ਼ੀ ਸਰਗਰਮੀ 'ਚ ਕਿਰਦਾਰ ਜਿਹੜਾ ਅਦਾ ਕੀਤਾ ਗਿਆ ਹੈ ਅਤੇ ਇਹਦੇ ਨਾਲ 9,60,000 ਤੋਂ ਜ਼ਾਇਦ ਮੁਲਾਜ਼ਮਤਾਂ ਨੂੰ ਸਹਾਰਾ ਦਿੱਤਾ ਗਿਆ ਹੈ। ਯਾਨੀ ਮੁਲਾਜ਼ਮਤਾਂ ਜਿਹੜੀਆਂ ਨੇ ਨਾ, ਉਹ ਦਿੱਤੀਆਂ ਗਈਆਂ ਨੇ ਅਤੇ ਕੰਪਨੀ ਜਿਹੜੀ ਹੈ ਹੁਣ ਨੌਜਵਾਨਾਂ ਨੂੰ AI ਅਤੇ ਡਿਜੀਟਲ ਸਕਿੱਲਸ ਦੀ ਤਰਬੀਅਤ ਦੇਣ ਦੇ ਨਾਲ ਪਾਕਿਸਤਾਨ 'ਚ 5,00,000 ਕਰੋਮ ਬਕਸ ਦੇ ਮੁਕਾਮੀ ਅਸੈਂਬਲਿੰਗ ਦਾ ਵੀ ਮਨਸੂਬਾ ਜਿਹੜੀ ਉਹ ਰੱਖਦੀ ਹੈ, ਜਿਹਦੇ ਨਾਲ ਮੁਸਤਕਬਿਲ 'ਚ ਵੇਖਿਆ ਜਾਏ ਅਤੇ ਦੀਗਰ ਮੁਮਾਲਿਕ ਨੂੰ ਇਹ ਚੀਜ਼ਾਂ ਜਿਹੜੀਆਂ ਬਰਾਮਦ ਕੀਤੀਆਂ ਜਾ ਸਕਦੀਆਂ ਨੇ। ਇਹ ਇਕਦਾਮਾਤ ਪਾਕਿਸਤਾਨ ਦੇ $30 ਅਰਬ ਦੀ IT ਬਰਾਮਦਾਤ ਦੇ ਹਦਫ਼ ਨੂੰ ਹਾਸਲ ਕਰਨ 'ਚ ਵੀ ਮਾਵਨ ਸਾਬਤ ਹੋ ਸਕਦੇ ਨੇ। ਕਿਹਾ ਜਾਂਦਾ ਹੈ ਕਿ ਜਿਹੜੇ ਵੀ ਨੌਜਵਾਨ ਨੇ, ਜਿਹੜੇ ਵੀ ਬੱਚੇ ਨੇ, ਉਹਨਾਂ ਨੂੰ ਉਹਨਾਂ ਦੇ ਦੌਰ ਦੀ ਤਾਲੀਮ ਜਿਹੜੀ ਉਹ ਦੇਣੀ ਚਾਹੀਦੀ ਹੈ। ਜਿਸ ਹੱਦ ਤੱਕ ਅਸੀਂ ਤਰੱਕੀ ਕਰ ਰਹੇ ਹਾਂ, ਜਿੱਦਤ ਇਖਤਿਆਰ ਕਰ ਰਹੇ ਹਾਂ, ਟੈਕਨੋਲੋਜੀ ਨੂੰ ਅਪਣਾ ਰਹੇ ਹਾਂ ਅਤੇ ਚੀਜ਼ਾਂ ਨੂੰ ਆਪਣੇ ਵਾਸਤੇ ਅਸੀਂ ਆਸਾਨ ਵੀ ਕਰ ਰਹੇ ਹਾਂ, ਅਤੇ ਇਹਦੇ ਨਾਲ ਜਿਸ ਵੇਲੇ ਮੈਂ ਇਹ ਖਬਰ ਪੜ੍ਹੀ ਅਤੇ ਮੈਂ ਸੋਚਿਆ ਕਿ ਕਿਉਂ ਨਾ ਇਸ ਨੂੰ ਸ਼ਾਮਿਲ ਕੀਤਾ ਜਾਏ, ਕਿਉਂ ਜੇ ਬਾਜ਼ਾਬਤਾ ਤੌਰ 'ਤੇ ਹੁਣ ਪਹਿਲਾ ਮੁਕਾਮੀ ਦਫ਼ਤਰ ਜਿਹੜਾ ਇਸਲਾਮਾਬਾਦ 'ਚ ਕਾਇਮ ਕਰ ਦਿੱਤਾ ਗਿਆ ਹੈ ਆਲਮੀ ਟੈਕਨੋਲੋਜੀ ਕੰਪਨੀ ਗੂਗਲ ਨੇ ਜਨਾਬ, ਅਤੇ ਬਹੁਤ ਸਾਰੀ ਹੈਲਪ ਹੋਏਗੀ, ਬਹੁਤ ਸਾਰੀ ਮਦਦ ਹੋਏਗੀ, ਬਹੁਤ ਸਾਰੀਆਂ ਅੱਛੀਆਂ ਚੀਜ਼ਾਂ ਜਿਨ੍ਹਾਂ ਬਾਰੇ ਅਸੀਂ ਜਨਾਬ ਗੱਲਬਾਤ ਕੀਤੀ ਹੈ, ਮਈਸ਼ਤ ਜਿਹੜੀ ਆ ਮੁਸਤਹਿਕਮ ਹੋਏਗੀ। ਸੋ ਅੱਛੇ ਇਕਦਾਮਾਤ ਜਿਹੜੇ ਨੇ ਉਹਨਾਂ ਬਾਰੇ ਨਾ ਸਿਰਫ ਸੋਚਣਾ ਚਾਹੀਦਾ ਹੈ ਬਲਕਿ ਇੰਪਲੀਮੈਂਟੇਸ਼ਨ ਜਿਹੜੀ ਹੈ ਨਾ ਉਹ ਬੜੀ ਜ਼ਰੂਰੀ ਹੈ, ਅਮਲ ਦਰਾਮਦ ਕਰਨਾ ਬੜਾ ਜ਼ਰੂਰੀ ਹੈ। ਅੱਛੀ ਸੈਲਰੀ ਜਾਂ ਫਿਰ ਡੈਜ਼ਿਗਨੇਸ਼ਨ, ਅੱਛਾ ਅਹੁਦਾ ਚਾਹੁੰਦੇ ਹੋ, ਕੰਫਰਟ ਜ਼ੋਨ ਚਾਹੁੰਦੇ ਹੋ ਜਾਂ ਫਿਰ ਅੱਛੀ ਤਨਖਾਹ ਚਾਹੁੰਦੇ ਹੋ, ਇਸ ਹਵਾਲੇ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਜ਼ਰੂਰ ਕਹਿ ਸਕਦੇ ਹੋ ਜੋ ਵੀ ਕਹਿਣਾ ਚਾਹੁੰਦੇ ਹੋ। ਮਰੀਅਮ, ਥੈਂਕ ਯੂ ਸੋ ਮਚ ਜੀ, ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਸਲਾਮਤ ਰਹੋ, ਖੁਸ਼ ਰਹੋ, ਰਹੋ ਆਬਾਦ। ਠੀਕ ਹੋ ਗਿਆ ਜੀ। ਜਿਸ ਵੇਲੇ ਕੋਈ ਇਹ ਆ ਕੇ ਕਹਿ ਦਿੰਦਾ ਨਾ ਕਿ ਤੁਸੀਂ ਬੜੀ ਸਾਡੇ ਵਾਸਤੇ ਸਾਰਾ ਦਿਨ ਐਫਰਟ ਕਰਦੇ ਹੋ, ਅੱਛਾ ਖਾਣਾ ਬਣਾਇਆ ਹੈ, ਬਹੁਤ ਸਵਾਦੀ ਖਾਣਾ ਬਣਾਇਆ, ਅਤੇ ਯਕੀਨ ਮੰਨੋ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ। ਜਿਹੜੀਆਂ ਵੀ ਹਾਊਸ ਵਾਈਫਸ ਹੁੰਦੀਆਂ ਨੇ,
ਜਿਹੜੀਆਂ ਘਰ ਦੀਆਂ ਜ਼ਿੰਮੇਦਾਰੀਆਂ ਨਿਭਾਉਂਦੀਆਂ ਨੇ, ਯਕੀਨ ਮੰਨੋ 24 ਘੰਟੇ ਕੰਮ ਕਰਦੀਆਂ ਨੇ, 24 ਘੰਟੇ ਔਨ ਡਿਊਟੀ ਹੁੰਦੀਆਂ ਨੇ, ਉਹਨਾਂ ਦੀ ਕੋਈ ਛੁੱਟੀ ਨਹੀਂ ਹੁੰਦੀ। ਤੁਸੀਂ ਉਹਨਾਂ ਦੀ ਸੈਲਰੀ ਬਾਰੇ ਪੁੱਛ ਰਹੇ ਹੋ? ਅਗਰ ਕੋਈ ਆ ਕੇ ਆ ਕਹਿ ਦਿੰਦਾ ਨਾ, ਤੁਸੀਂ ਸਾਡੇ ਵਾਸਤੇ ਇੰਨੀ ਮਿਹਨਤ ਕੀਤੀ ਹੈ, ਇੰਨੀ ਗਰਮੀ 'ਚ ਇੰਨਾ ਮਜ਼ੇਦਾਰ ਖਾਣਾ ਬਣਾਇਆ ਹੈ, ਤੇ ਫਿਰ ਇਹ ਬਹੁਤ ਨਹੀਂ ਹੈ।

0: ਰੱਖਦੇ ਬੀਟ
1: ਜੀ ਜਨਾਬ ਜੀ ਇਹਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ ਅਬਰਾਰੁਲ ਹੱਕ ਦੀ ਸੋਹਣੀ ਜੀ ਆਵਾਜ਼ ਅਮਾਰਾ ਬੇਗ ਥੈਂਕ ਯੂ ਸੋ ਮਚ ਜੀ ਮੁਹੱਬਤਾਂ ਚਾਹਤਾਂ ਦਾ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਪਾਰਟੀਸਪੇਸ਼ਨ ਦਾ ਬਹੁਤ ਸ਼ੁਕਰੀਆ ਜੀ ਸ਼ਫਕਤ ਅਲੀ ਖਾਨ ਮਿਓ ਸਲਾਮ ਅਲੈਕੁਮ ਵਾਲੇਕੁਮ ਅਸਲਾਮ ਮੈਂ ਸ਼ਫਕਤ ਅਲੀ ਮਿਓ ਸ਼ੌਕਤ ਅਲੀ ਮਿਓ ਨੰਬਰਦਾਰ ਮੁਸ਼ਤਾਕ ਖਾਨ ਮਿਓ ਨੰਬਰਦਾਰ ਮਾਸਟਰ ਸਲੀਮ ਜਾਵੇਦ ਮਿਓ ਨੰਬਰਦਾਰ ਪੀਰ ਮਹਲ ਚੱਕ ਨੰਬਰ 755 ਗਾਫ ਬੇ ਤੋਂ ਕਮਾਲ ਪ੍ਰੋਗਰਾਮ ਰੇਡੀਓ ਐਫ ਐਮ 101 ਦੀ ਪਿਆਰੀ ਟੀਮ ਨੂੰ ਮੈਂ ਸਲਾਮ ਪੇਸ਼ ਕਰਦਾ ਵਾਲੇਕੁਮ ਅਸਲਾਮ ਥੈਂਕ ਯੂ ਸੋ ਮਚ ਸਭ ਦਾ ਬਹੁਤ ਸ਼ੁਕਰੀਆ ਰਮਜ਼ਾਨ ਗੁੱਜਰ ਪ੍ਰੋਗਰਾਮ 'ਚ ਆ ਗਏ ਮੈਡਮ ਜੀ ਮੇਰੀ ਵੀ ਹਾਜ਼ਰੀ ਲਾ ਦਿਓ ਪਲੀਜ਼ ਓਕੇ ਜੀ ਜੀ ਆਇਆਂ ਨੂੰ ਕਹਿ ਰਹੇ ਹੋ ਮੇਰਾ ਹਾਲ ਪੁੱਛ ਰਹੇ ਹੋ ਮੈਂ ਠੀਕ ਠਾਕ ਅਲਹਮਦੁਲਿਲਾ ਸਿਹਤ ਤਬੀਅਤ ਵਾਲ ਜੀ ਠੀਕ ਠਾਕ ਮੈਡਮ ਜੀ ਬਹੁਤ ਸੋਹਣਾ ਸ਼ੋਅ ਹੈ ਵਧੀਆ ਪਲੇਲਿਸਟ ਥੈਂਕ ਯੂ ਸੋ ਮਚ ਰਮਜ਼ਾਨ ਬਾਈ ਜਿਉਂਦੇ ਵਸਦੇ ਰਹੋ ਆਬਾਦ ਰਹੋ ਇਮਾਨ ਸਾਨੂੰ ਸੁਣਦੀ ਹੈ ਬਹੁਤ ਸ਼ੁਕਰੀਆ ਜੀ ਡਾਇਵੰਡ ਤੋਂ ਤੁਸੀਂ ਸ਼ਾਮਲ ਹੋ ਰਹੇ ਹੋ ਥੈਂਕ ਯੂ ਸੋ ਮਚ ਜੀ ਜਿਉਂਦੇ ਵਸਦੇ ਰਹੋ ਆਬਾਦ ਰਹੋ ਨੈਨਾ ਆ ਗਈ ਹੈ ਪ੍ਰੋਗਰਾਮ 'ਚ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਬਹੁਤ ਮੁਸ਼ਕਿਲ ਨੌਕਰੀ ਹੈ ਮੇਰੀ ਲੇਕਿਨ ਜਿਸ ਕੰਮ ਨੂੰ ਕਰਨਾ ਉਹਨੂੰ ਤਸੱਲੀ ਨਾਲ ਕਰਨਾ ਠੀਕ ਹੋ ਗਿਆ ਜੀ ਅੱਛਾ ਵੈਸੇ ਬਹੁਤ ਸਾਰੀਆਂ ਸਾਡੀਆਂ ਜ਼ਿੰਮੇਦਾਰੀਆਂ ਹੁੰਦੀਆਂ ਨੇ ਅਗਰ ਅਸੀਂ ਸਕੂਨ ਨਾਲ ਤਸੱਲੀ ਨਾਲ ਹਰ ਕੰਮ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰਾਂਗੇ ਪ੍ਰੈਸ਼ਰਾਈਜ਼ ਆਪਣੇ ਆਪ ਨੂੰ ਨਹੀਂ ਕਰਾਂਗੇ ਕੰਮ ਤੇ ਹੋ ਹੀ ਜਾਣਾ ਲੇਕਿਨ ਅਗਰ ਕੰਮ ਨੂੰ ਬਹੁਤ ਜ਼ਿਆਦਾ ਟੈਨਸ਼ਨ ਲੈ ਕੇ ਨਾ ਕੀਤਾ ਜਾਏ ਇੰਜੋਏ ਕਰਕੇ ਕੀਤਾ ਜਾਏ ਫੇਰ ਵੀ ਕੰਮ ਹੋ ਜਾਣਾ ਇੰਨੇ ਜ਼ਿਆਦਾ ਰੌਲੇ 'ਚ ਆਪਣੇ ਆਪ ਨੂੰ ਪਾ ਕੇ ਜਾਂ ਬੜੀ ਟੈਨਸ਼ਨ ਜਿਹੀ ਮਹਿਸੂਸ ਕਰਕੇ ਕਿਸੇ ਕੰਮ ਨੂੰ ਕਰਨਾ ਠੀਕ ਨਹੀਂ ਹੈ ਮੈਂ ਸਮਝ ਸਕਦੀ ਹਾਂ ਜੀ ਬੈਂਕਿੰਗ ਫੀਲਡ ਨਾਲ ਜਿਹੜੇ ਵੀ ਮੁਨਸਲਿਕ ਨੇ ਉਹਨਾਂ ਦੇ ਕੀ ਜਜ਼ਬਾਤ ਨੇ ਕਿੰਨੀ ਮੁਸ਼ਕਿਲ ਨੌਕਰੀ ਹੈ ਕਿੰਨੀ ਜ਼ਿਆਦਾ ਜ਼ਿੰਮੇਦਾਰੀ ਵਾਲਾ ਕੰਮ ਹੈ ਬਿਲਕੁਲ ਮੈਂ ਇਸ ਗੱਲ ਨੂੰ ਸਮਝ ਸਕਦੀ ਹਾਂ ਪ੍ਰਵੀਨ ਸਾਹਿਬਾਂ ਨੂੰ ਤਮਾਮ ਲਿਸਨਰਸ ਨੂੰ ਸਲਾਮ ਪਹੁੰਚ ਗਿਆ ਮਾਰਾ ਬੇਗ ਵੱਲੋਂ ਵੀ ਮੌਜੂਦਗੀ ਦਾ ਅਹਿਸਾਸ ਮਿਲਿਆ ਜੀ ਤੁਹਾਡਾ ਸਲਾਮ ਜਿਹੜਾ ਉਹਨਾਂ ਤੀਕਰ ਵੀ ਪਹੁੰਚ ਗਿਆ ਹੋਏਗਾ ਅੱਛਾ ਜੀ ਕੁਝ ਕਮੈਂਟਸ ਐਸੇ ਮੌਸੂਲ ਹੁੰਦੇ ਨੇ ਕਿ ਹੁਣ ਕੀ ਕਰੇ ਬੰਦਾ ਲੇਕਿਨ ਜੋ ਸਾਡੇ ਲਈ ਕਮੈਂਟਸ ਨਹੀਂ ਹੋਣਗੇ ਉਹਨਾਂ ਨੂੰ ਅਸੀਂ ਜ਼ਾਹਰੀ ਗੱਲ ਸ਼ਾਮਿਲ ਨਹੀਂ ਕਰਾਂਗੇ ਹੁਣ ਆਪਸ 'ਚ ਜਿਹੜੀ ਸਲਾਮ ਦੁਆ ਚੱਲਣ ਡਈ ਹੈ ਉਹਦਾ ਹੁਣ ਅਸੀਂ ਕੀ ਕਰੀਏ ਖੈਰ ਠੀਕ ਹੋ ਗਿਆ ਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਇਹਦੇ ਨਾਲ ਇਹ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਸਾਡੀ ਆਵਾਜ਼ ਜਿਹੜੀ ਹੈ ਸਭ ਤੀਕਰ ਪਹੁੰਚ ਰਹੀ ਹੁੰਦੀ ਹੈ ਸਾਰੇ ਸੁਣ ਜ਼ਰੂਰ ਰਹੇ ਹੁੰਦੇ ਨੇ ਭਾਵੇਂ ਪਾਰਟੀਸਪੇਟ ਕਰਨ ਜਾਂ ਨਾ ਕਰਨ ਸਾਡੇ ਵਾਸਤੇ ਇਹੋ ਹੀ ਇੱਕ ਅਚੀਵਮੈਂਟ ਹੈ ਇਹੋ ਹੀ ਬਹੁਤ ਹੈ ਜੀ ਰੁਬੀਨਾ ਫਾਰੂਕ ਸਾਹਿਬਾ ਬੜੀ ਮਿਹਰਬਾਨੀ ਜੀ ਬਹੁਤ ਸਾਰੀ ਮੁਹੱਬਤ ਚਾਹ ਤੁਹਾਡੇ ਵੱਲੋਂ ਮਿਲ ਗਈ ਹੈ ਹਮੇਸ਼ਾ ਹੀ ਬੜਾ ਖੂਬਸੂਰਤ ਜਿਹਾ ਅਹਿਸਾਸ ਜਿਹੜਾ ਹੁੰਦਾ ਹੈ ਜਿਸ ਵੇਲੇ ਵੀ ਤੁਹਾਡੇ ਨਾਲ ਸਾਥ ਹੁੰਦਾ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਬਹੁਤ ਬਹੁਤ ਸ਼ੁਕਰੀਆ ਨਿਗਾਹ ਅਕਰਮ ਸਾਹਿਬਾ ਤੁਸੀਂ ਸਾਨੂੰ ਸੁਣਦੇ ਹੋ ਬਹੁਤ ਮੁਹੱਬਤ ਨਾਲ ਬਹੁਤ ਚਾਹਤ ਨਾਲ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਮੈਂ ਠੀਕ ਠਾਕ ਬਿਹਤਰੀਨ ਅਲਹਮਦੁਲਿਲਾ ਜੀ ਅਲਹਮਦੁਲਿਲਾ ਅਗਰ ਅਸੀਂ ਆਪਣੀ ਇਸ ਜੋਬ ਦੀ ਗੱਲ ਕਰੀਏ ਇਸ ਕੰਮ ਦੀ ਗੱਲ ਕਰੀਏ ਤੇ ਇਹ ਬੜੀ ਵਧੀਆ ਜੋਬ ਹੈ ਜੀ ਤੁਸੀਂ ਜਿਸ ਮਰਜ਼ੀ ਮਿਜ਼ਾਜ ਜਾਂ ਮੂਡ 'ਚ ਹੋਵੋ ਬਹੁਤ ਸਾਰੇ ਟੈਨਸ਼ਨ ਜਾਂ ਰੌਲੇ ਜਿਹੜੇ ਨੇ ਉਹ ਹਰ ਇੱਕ ਦੀ ਜ਼ਿੰਦਗੀ 'ਚ ਹਯਾਤੀ 'ਚ ਚੱਲ ਰਹੇ ਹੁੰਦੇ ਨੇ ਹਯਾਤੀ ਦਾ ਹਿੱਸਾ ਨੇ ਲੇਕਿਨ ਜਿਸ ਵੇਲੇ ਤੁਸੀਂ ਇਸ ਬੂਹੇ ਐਂਟਰ ਹੁੰਦੇ ਹੋ ਸਾਰੇ ਰੌਲੇ ਸਾਰੀਆਂ ਪਰੇਸ਼ਾਨੀਆਂ ਸਾਰੀਆਂ ਟੈਨਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਬਾਹਰ ਛੱਡ ਕੇ ਆਉਂਦੇ ਹੋ ਕਿਉਂ ਜੇ ਇਸ ਮਾਈਕ 'ਤੇ ਮੈਂ ਸਮਝਦੀ ਹਾਂ ਕਿ ਅਸੀਂ ਬੈਠੇ ਹਾਂ ਇਹ ਵੀ ਇੱਕ ਜ਼ਿੰਮੇਦਾਰੀ ਦਾ ਕੰਮ ਹੈ ਸਾਡਾ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਲੋਕਾਂ ਨੂੰ ਇੰਟਰਟੇਨ ਕਰਕੇ ਜਾਈਏ ਅਗਰ ਤੁਸੀਂ ਆਪਣਾ ਕੀਮਤੀ ਵੇਲਾ ਸਾਨੂੰ ਦਿੰਦੇ ਹੋ ਤਾਂ ਸਾਡਾ ਇੱਥੇ ਆਉਣ ਦਾ ਮਕਸਦ ਵੀ ਜ਼ਰੂਰ ਪੂਰਾ ਹੋਣਾ ਚਾਹੀਦਾ ਹੈ ਜਿਸ ਨੂੰ ਹਮੇਸ਼ਾ ਅਸੀਂ ਚੇਤੇ ਰੱਖੀਦਾ ਹੈ ਮੱਦੇਨਜ਼ਰ ਰੱਖੀਦਾ ਹੈ ਫੇਰ ਹੀ ਪ੍ਰੋਗਰਾਮ ਕਰੀਦਾ ਹੈ 111-000-101 ਸਾਡਾ ਰਾਬਤੇ ਦਾ ਨੰਬਰ ਹੈ ਦੋ ਤੋਂ ਬਾਅਦ ਬਰਾਹ ਰਾਸ ਤੁਹਾਡੇ ਸਭ ਦੀ ਪਾਰਟੀਸਿਪੇਸ਼ਨ ਪ੍ਰੋਗਰਾਮ 'ਚ ਹੋਣਗੀਆਂ ਲਾਈਵ ਕਾਲਸ 4471 ਇਜ਼ ਐਸ ਐਮ ਐਸ ਨੰਬਰ 4471 ਤੇ ਤੁਸੀਂ ਆਪਣੇ ਮੈਸੇਜਸ ਘੱਲ ਸਕਦੇ ਹੋ ਆਪਣੇ ਮੋਬਾਈਲ ਫੋਨ ਦੇ ਕ੍ਰੀਏਟ ਜਾਂ ਰਾਈਟ ਮੈਸੇਜ ਆਪਸ਼ਨ 'ਚ ਜਾਇਆ ਜੇ ਐਫ ਐਮ 101 ਲਿਖੋ ਸਪੇਸ ਦਿਓ ਨਾ ਸੁਨਿਆ ਲਿਖੋ ਅਤੇ ਮੈਸੇਜਸ ਨੂੰ ਘੱਲ ਦਿਓ 4471 ਦੇ ਫਿਰ ਮਨੋਮਲ ਲਾਹੌਰ ਦੇ ਪੇਜ ਤੇ ਵੀ ਤੁਹਾਡੇ ਕਮੈਂਟਸ ਸਾਡੇ ਤੀਕਰ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਪ੍ਰੋਗਰਾਮ ਦਾ ਅਸੀਂ ਹਿੱਸਾ ਬਣਾ ਰਹੇ ਹਾਂ ਬਹੁਤ ਹੀ ਸੋਹਣਾ ਟਰੈਕ ਹੈ ਅਸਰਾਰ ਅਹਿਮਦ ਸ਼ਾਹ ਦੀ ਆਵਾਜ਼ ਹੈ ਕਲਾਮ ਹੈ ਅਫਜ਼ਲ ਸਾਹਰ ਹੋਰਾਂ ਦਾ ਮਿਲ ਕੇ ਸੁਣਦੇ ਹਾਂ ਬਾਦੋਂ ਵੇਲਾ ਹੋ ਚੱਲੇਗਾ ਹੈਡਲਾਈਨਸ ਦਾ ਫਿਰ ਵਾਪਸ ਆਵਾਂਗੇ ਤੇ ਗੱਲਬਾਤ ਦਾ ਸਿਲਸਿਲਾ ਅੱਗੇ ਟੋਰਾਂਗੇ

0: listening to FM 101, Abale Bale Oshawa Shawa.
1: This is FM 101.
2: ਸੱਜਣੋ ਤੇ ਬੇਲਿਓ, ਮੈਂ ਜੇ ਅਲੀ ਜ਼ਫਰ, ਤੁਸੀਂ ਸੁਣਦੇ ਪਏ ਜੇ ਗਜਦਾ ਵਜਦਾ ਰੇਡੀਓ ਚੈਨਲ FM 101. ਮੇਰਾ ਮਤਲਬ ਹੈ FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਦਿਸ ਇਜ਼ FM 101

0: ਜੀ ਜਨਾਬ ਜੀ ਇਹਨੂੰ ਕਹਿੰਦੇ ਵੈਲਕਮ ਅਤੇ ਖੁਸ਼ ਆਮਦੀਦ ਰੇਡੀਓ ਪਾਕਿਸਤਾਨ 101 FM ਦੇ ਲਾਹੌਰ ਸਟੂਡੀਓ ਤੋਂ ਤੁਹਾਡੇ ਨਾਲ ਮੁਖਾਤਿਬ ਤੇ ਮੌਜੂਦ ਹੈ ਜ਼ੈਨਬ ਅਰਸ਼ਦ ਜੀ। ਅਸੀਂ ਗੱਲਬਾਤ ਕਰ ਰਹੇ ਹਾਂ ਅੱਛੀ ਸੈਲਰੀ ਨੂੰ ਜਨਾਬ ਤਨਖਾਹ ਨੂੰ ਤਰਜੀਹ ਦਿੰਦੇ ਹੋ ਜਾਂ ਫਿਰ ਤੁਸੀਂ ਸੋਚਦੇ ਹੋ ਕਿ ਨਹੀਂ ਵੀ ਸਭ ਤੋਂ ਪਹਿਲਾਂ ਆਪਣਾ ਸਕੂਨ ਦੇਖਣਾ ਚਾਹੀਦਾ, ਇਸ ਹਵਾਲੇ ਨਾਲ ਤੁਸੀਂ ਜ਼ਰੂਰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਮਜ਼ੇਦਾਰ ਗੱਲ ਐਵੇਂ ਕਿ ਇਹ ਟੋਪਿਕ ਜਿਨ੍ਹਾਂ ਨੇ ਸੁਜੈਸਟ ਕੀਤਾ ਉਹ ਆਪ ਜੋਬ ਨਹੀਂ ਕਰਦੀਆਂ ਲੇਕਿਨ ਜਾਣਨਾ ਚਾਹ ਰਹੀਆਂ ਸਨ। ਅਗਰ ਤੁਸੀਂ ਚਾਹੁੰਦੇ ਹੋ ਕਿ ਕੋਈ ਐਸਾ ਸਰਨਾਵਾਂ, ਕੋਈ ਐਸਾ ਟੋਪਿਕ, ਕੋਈ ਐਸਾ ਸਵਾਲ ਅਗਰ ਤੁਹਾਡੇ ਜ਼ਿਹਨ 'ਚ ਹੋਏ, ਤੁਸੀਂ ਚਾਹੁੰਦੇ ਹੋ ਕਿ ਅਸੀਂ ਉਸ ਨੂੰ ਔਨਅਰ ਕਰੀਏ, ਤੁਹਾਡੇ ਨਾਂ ਦੇ ਨਾਲ ਔਨਅਰ ਕਰੀਏ, ਤਾਂ ਤੁਸੀਂ ਜ਼ਰੂਰ ਸਾਨੂੰ ਦੱਸ ਸਕਦੇ ਹੋ। ਕੁਝ ਗੱਲਬਾਤ ਕਰਾਂਗੇ ਫਲੈਕਸ ਸੀਡਸ ਦੇ ਹਵਾਲੇ ਨਾਲ, ਯਾਨੀ ਅਲਸੀ ਦੇ ਬੀਜਾਂ ਦੇ ਹਵਾਲੇ ਨਾਲ। ਅਲਸੀ ਦੇ ਬੀਜ ਇੰਤਹਾਈ ਗਜ਼ਾਈਅਤ ਤੋਂ ਭਰਪੂਰ ਹੁੰਦੇ ਨੇ, ਤੁਹਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਫਾਇਦਾ ਪਹੁੰਚਾ ਸਕਦੇ ਨੇ। ਕੁਝ ਚੀਜ਼ਾਂ ਜਿਹੜੀਆਂ ਡੇਲੀ ਰੂਟੀਨ ਦਾ ਹਿੱਸਾ ਹੋਣੀਆਂ ਚਾਹੀਦੀਆਂ ਨੇ, ਉਹਦੇ 'ਚ ਸਭ ਤੋਂ ਜ਼ਰੂਰੀ ਜਨਾਬ ਤੁਹਾਡੀ ਸਿਹਤ 'ਤੇ ਵੀ ਤਵੱਜੋ ਹੈ, ਤੁਹਾਡੇ ਖਾਣ ਪੀਣ 'ਤੇ ਵੀ ਤਵੱਜੋ ਹੋਣੀ ਚਾਹੀਦੀ ਹੈ ਤੁਹਾਡੀ। ਜਿੰਨੀਆਂ ਜ਼ਿਆਦਾ ਤੁਸੀਂ ਕੰਮ ਕਰਦੇ ਹੋ, ਐਫਰਟਸ ਕਰਦੇ ਹੋ, ਉਸੇ ਤਰ੍ਹਾਂ ਹੀ ਜਿਸਮ ਜਿਹੜਾ ਹੈ, ਤੁਹਾਡੀ ਬੋਡੀ ਜਿਹੜੀ ਹੈ, ਉਸਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਖਾਸ ਤੌਰ 'ਤੇ ਫਰੂਟਸ ਦਾ, ਇਹਨਾਂ ਚੀਜ਼ਾਂ ਦਾ ਇਸਤੇਮਾਲ ਯਕੀਨੀ ਬਣਾਇਆ ਕਰੋ, ਸਬਜ਼ੀਆਂ ਖਾਇਆ ਕਰੋ, ਸਲਾਦ ਖਾਇਆ ਕਰੋ। ਬਹੁਤ ਸਾਰੇ ਮੁਫੀਦ ਮਸ਼ਵਰੇ ਇਸ ਪ੍ਰੋਗਰਾਮ 'ਚ ਸਾਨੂੰ ਦਸਤਿਆਬ ਹੁੰਦੇ ਨੇ। ਅਤੇ ਇਹਦੇ ਨਾਲ ਅਲਸੀ ਦੇ ਬੀਜਾਂ ਦੀ ਗੱਲ ਕਰੀਏ ਤਾਂ ਮਜ਼ੀਦ ਸਿਹਤਮੰਦ ਅਤੇ ਗਜ਼ਾਈਅਤ ਤੋਂ ਭਰਪੂਰ ਬਣਾਉਣ ਲਈ ਤੁਸੀਂ ਆਪਣੇ ਖਾਣ ਪੀਣ 'ਚ, ਖਾਣ ਪੀਣ ਦੀਆਂ ਸ਼ੈਵਾਂ 'ਚ ਇਸ ਨੂੰ ਸ਼ਾਮਿਲ ਕਰ ਸਕਦੇ ਹੋ, ਮਸ਼ਰੂਬਾਤ 'ਚ ਵੀ ਸ਼ਾਮਿਲ ਕਰ ਸਕਦੇ ਹੋ। ਫਵਾਇਦ ਦੀ ਗੱਲ ਕਰੀਏ ਤਾਂ ਜ਼ਿਆਬੀਤਸ ਤੋਂ ਬਚਾਓ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਜੀ, ਬਹੁਤ ਅਹਿਮ ਨੇ। ਅਤੇ ਬਿਹਤਰ ਕਲਬੀ ਸਿਹਤ ਵਾਸਤੇ, ਤੁਹਾਡੇ ਦਿਲ ਦੀ ਸਿਹਤ ਵਾਸਤੇ, ਹਾਰਟ ਦੀ ਸਿਹਤ, ਹੈਲਥ ਜਿਹੜੀ, ਅਗਰ ਤੁਸੀਂ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਬੀਜਾਂ ਦਾ ਇਸਤੇਮਾਲ ਜ਼ਰੂਰ ਰੱਖੋ। ਹਾਜ਼ਮੇ ਦੇ ਜਿਹੜੇ ਮਸਾਇਲ ਨੇ ਉਹਨਾਂ ਨੂੰ ਆਸਾਨ ਕਰਨ ਵਾਸਤੇ, ਵਜ਼ਨ 'ਚ ਅਗਰ ਤੁਸੀਂ ਕਮੀ ਕਰਨਾ ਚਾਹੁੰਦੇ ਹੋ ਤਾਂ ਫਿਰ ਵੀ ਤੁਸੀਂ ਇਹਨਾਂ ਬੀਜਾਂ ਦਾ ਇਸਤੇਮਾਲ ਜਿਹੜਾ ਕਰ ਸਕਦੇ ਹੋ। ਕੈਂਸਰ ਦੇ ਖਤਰੇ ਨੂੰ ਘੱਟ ਕਰਨ 'ਚ ਵੀ ਮਦਦਗਾਰ ਹੁੰਦਾ ਹੈ। ਜਿਲਦ ਦੀ ਸਿਹਤ ਨੂੰ ਵਧਾਉਣ ਲਈ, ਸਕਿਨ ਦੀ ਗਲੋਇੰਗ ਵਾਸਤੇ ਬੜਾ ਜ਼ਰੂਰੀ ਹੈ। ਵਾਲਾਂ ਦੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ ਅਲਸੀ ਦਾ ਬੀਜ। ਕੁਝ ਚੀਜ਼ਾਂ ਜਿਹੜੀਆਂ ਨੇ ਸਾਨੂੰ ਬੜੀਆਂ ਆਮ ਜਿਹੀਆਂ ਲੱਗ ਰਹੀਆਂ ਹੁੰਦੀਆਂ ਨੇ, ਅਸੀਂ ਕਹਿੰਦੇ ਕਿ ਨਹੀਂ ਵੀ ਠੀਕ ਹੈ, ਲੇਕਿਨ ਅਗਰ ਅਸੀਂ ਡੇਲੀ ਰੂਟੀਨ 'ਚ ਆਪਣੀ ਜ਼ਿੰਦਗੀ 'ਚ ਉਹਨਾਂ ਨੂੰ ਸ਼ਾਮਿਲ ਕਰ ਲਈਏ ਤਾਂ ਉਹਨਾਂ ਦੇ ਬਹੁਤ ਬੇਸ਼ਬਹਾ ਫਾਇਦੇ ਨੇ ਜੀ। ਇਹਦੇ ਨਾਲ ਕੰਮ ਦੀਆਂ ਗੱਲਾਂ ਜਿਹੜੀਆਂ ਪ੍ਰੋਗਰਾਮ ਦਾ ਹਿੱਸਾ ਰਹਿਣਗੀਆਂ। ਫਿਲਹਾਲ ਵੇਲਾ ਹੋ ਚੱਲਿਆ ਹੈ ਲਾਈਵ ਕਾਲ ਨੂੰ ਸ਼ਾਮਿਲ ਕਰਨ ਦਾ, ਵੇਖਦੇ ਹਾਂ ਸਭ ਤੋਂ ਪਹਿਲਾਂ ਕੌਣ ਮੌਜੂਦ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ ਜਾਂ ਚਾਹੁੰਦੀਆਂ ਨੇ ਜੀ। ਅਸਲਾਮ ਵਾਲੇਕੁਮ, ਸਾਡੇ ਹਾਲ ਠੀਕ ਨੇ, ਤੁਹਾਡੇ ਕੀ ਹਾਲ ਨੇ? ਠੀਕ ਹੋ? ਬਸ ਹੁਣ ਜਾਣੀ ਜਾਣੀ ਗਰਮੀ ਆ, ਅਲਹਮਦੁਲਿਲਾ। ਅੱਛਾ, ਪ੍ਰੋਗਰਾਮ ਸੁਣਿਆ? ਅਲਹਮਦੁਲਿਲਾ,
1: ਬਿਲਕੁਲ ਪ੍ਰੋਗਰਾਮ ਸੁਣਾ।
0: ਅੱਛਾ, ਤੇ ਅਲਹਮਦੁਲਿਲਾ ਕਿਤੇ ਤੁਸੀਂ ਮਾਸ਼ਾਅੱਲਾ ਆਪਣਾ ਕਾਰੋਬਾਰ ਕਰਦੇ ਹੋ, ਤੇ ਕੋਈ ਤੁਹਾਨੂੰ ਕਿ ਤੁਹਾਨੂੰ ਅਸੀਂ ਬਹੁਤ ਜ਼ਿਆਦਾ ਅੱਛੀ ਤਨਖਾਹ ਦੇਾਂਗੇ ਤੇ ਤੁਸੀਂ ਕਹੋਗੇ ਕਿ ਮੈਂ ਤੁਹਾਨੂੰ ਜੁਆਇਨ ਕਰ ਲੈਣਾ ਹੈ ਕਾਰੋਬਾਰ ਮੈਂ ਛੱਡ ਦੂੰ? ਨਾ
1: ਨਾ ਨਾ, ਅਮ ਨਹੀਂ ਕਰੇਂਗੇ, ਕਿਉਂਕਿ ਜਦ ਆਂ ਦੂਸਰੇ ਬੰਦੇ ਦੇ ਵਿੱਚ ਕੰਮ ਕਰੇਗਾ, ਤਨਖਾਹ ਦੇਗਾ, ਫਿਰ ਮੋਬਾਈਲ ਤੇ ਸਾਹ ਪੈਂਦੀ ਹੈ, ਰੇਡੀਓ ਤੇ ਫਿਰ ਗੱਲ ਨਹੀਂ ਹੋ ਸਕਦਾ ਹੈ।
0: ਮਤਲਬ ਆਪਣੇ ਕੰਮ ਦੀ ਬਹਾਰ ਹੋ ਰਿਹਾ ਹੈ ਨਾ, ਸਕੂਨ ਹੈ ਜ਼ੇਨੀ। ਠੀਕ ਹੈ, ਚਲੋ ਜੀ, ਬੜੀ ਮਿਹਰਬਾਨੀ, ਸਭ ਤੋਂ ਪਹਿਲੇ ਕਾਲਰ ਤੁਸੀਂ ਬਣ ਗਏ ਹੋ ਤੇ ਇਹ ਜਿਹੜਾ ਕੱਪ ਹੈ ਤੁਹਾਡਾ ਹੋ ਗਿਆ ਹੈ ਜੀ। ਬੜੀ ਮਿਹਰਬਾਨੀ ਜੀ ਜੀ, ਅੱਜ ਕੇ ਲਈ ਇਤਨਾ ਗੱਲ ਕਾਫੀ ਹੈ, ਬੜੀ ਮਿਹਰਬਾਨੀ,
1: ਥੈਂਕ ਯੂ,
0: ਬਹੁਤ ਸ਼ੁਕਰੀਆ, ਲੰਬੀ ਗੱਲ ਨਹੀਂ ਕਰਨੀ ਚਾਹੀਦੀ, ਥੈਂਕ ਯੂ ਸੋ ਮਚ ਜੀ। ਅਲਹਮਦੁਲਿਲਾ ਮਲਾਖੇਲ ਸਾਡੇ ਨਾਲ ਮੌਜੂਦ ਰਹੇ, ਬਹੁਤ ਹੀ ਸਾਡੇ ਸਿਆਣੇ ਕਾਲਰ ਨੇ, ਸਮਝ ਜਾਂਦੇ ਨੇ ਵੇਲੇ ਦੀ ਮੁਨਾਸਬਤ ਨੂੰ ਵੀ ਸਮਝਦੇ ਨੇ, ਨਾਲ ਇੱਕ ਦੂਸਰੇ ਨੂੰ ਜਿਸ ਵੇਲੇ ਲਿਸਨਰਸ ਮੌਕਾ ਦਿੰਦੇ ਨੇ ਨਾ ਕਿ ਹੁਣ ਅਗਲੇ ਕਾਲਰ ਦੀ ਕਾਲ ਮਿਲ ਜਾਂਦੀ, ਇਹ ਗੱਲ ਮੈਨੂੰ ਬੜੀ ਚੰਗੀ ਲੱਗਦੀ ਹੈ। ਬਿਲਕੁਲ, ਅਸੀਂ ਇੱਕ ਫੈਮਿਲੀ ਦੀ ਸੂਰਤ 'ਚ ਹਾਂ ਅਤੇ ਅਸੀਂ ਇੱਕ ਦੂਸਰੇ ਦਾ ਇਸੇ ਤਰ੍ਹਾਂ ਹੀ ਜਨਾਬ ਇਹਤਰਾਮ ਵੀ ਕਰੀਦਾ, ਅਦਬ ਵੀ ਕਰੀਦਾ ਅਤੇ ਖਿਆਲ ਵੀ ਕਰੀਦਾ। ਅਸਲਾਮ ਅਲੈਕੁਮ। ਹਾਂਜੀ,
2: ਵਾਲੇਕੁਮ ਸਲਾਮ
0: ਜੀ, ਕੌਣ ਸਾਡੇ ਨਾਲ?
2: ਨਾਮ ਹੀ ਕਾਫੀ ਹੈ,
0: ਪਤਾ ਲੱਗ ਗਿਆ,
2: ਐਫ ਐਮ 101 ਰਮਦਾਨ ਅਨਵਰ ਗੁਜਰ ਨਾਮ ਤੇ ਸੁਣਿਆ ਹੋਵੇਗਾ। ਕੰਨਾਂ ਦੇ ਵਿੱਚ ਮਿਸਰੀ ਗੋਲੇ, ਕੰਨਾਂ ਦੇ ਵਿੱਚ ਮਿਸਰੀ ਗੋਲੇ, ਕੁੜੀਏ ਜਦ ਵੀ ਤੂੰ ਪੰਜਾਬੀ ਮਾਂ ਬੋਲੀ ਬੋਲੇ, ਖੈਰ ਹੋਵੇ ਤੁਹਾਡੇ ਦਮ ਦੀ, ਦਮ ਦਮ ਖੁਸ਼, ਹਰ ਦਮ ਖੁਸ਼, ਜੀ ਆਇਆਂ ਨੂੰ।
0: ਜ਼ਬਰਦਸਤ, ਬੜੀ ਮਿਹਰਬਾਨੀ ਰਮਜ਼ਾਨ ਬਾਈ, ਤੁਹਾਨੂੰ ਵੀ ਜੀ ਆਇਆਂ ਨੂੰ ਢੇਰੋ ਢੇਰ। ਦੇਖ ਲੋ ਫਿਰ, ਬਹੁਤ ਸਾਰੇ ਲੋਕਾਂ ਦੀ ਹੁਣ ਕਾਲ ਨੀ ਮਿਲਦੀ ਪਈ,
2: ਤਿੰਨ ਸ਼ਿਫਟਾਂ ਕਰਦਾ ਸੀ ਤੇ ਤਿੰਨ ਸ਼ਿਫਟਾਂ ਜੇ ਨਾ ਕੋਈ ਸੈਂਟਰ ਜ਼ਿਆਦਾ ਮਿਲਦਾ ਸੀ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਮੇਰੀ ਗੱਲ ਸੁਣ, ਮੇਰੀ ਇੱਕ ਸ਼ਿਫਟ ਕਰ ਦੋ। ਉਹਨਾਂ ਕਿਹਾ ਸੈਂਟਰ ਨੀ ਮਿਲੇਗਾ। ਮੈਂ ਯਾਰ ਸੈਂਟਰ ਨੂੰ ਤੇ ਲਾ ਲਓ ਗੋਲੀ ਮਾਰੋ, ਜਾਣੇ ਜਾਣੇ ਮੈਨੂੰ ਇੱਕ ਸ਼ਿਫਟ ਦੋ। ਯਕੀਨ ਕਰੋ ਦਿਨ ਬਾਪੀ ਮੈਂ ਨਾ 14 ਸਾਲ ਇੱਕ ਸ਼ਿਫਟ ਕੀਤੀ। ਮੈਂ ਨੀ ਕਰਨੀਆਂ ਤਿੰਨ ਸ਼ਿਫਟਾਂ। ਜਿਵੇਂ ਮੈਂ ਸਹੀ ਹੋਇਆ ਵਾ, ਮੈਂ ਉਹਨਾਂ ਨੂੰ ਕਿਹਾ ਹੁਣ ਮੇਰੇ ਬੱਚੇ ਵੱਡੇ ਹੋ ਗਏ ਨੇ, ਤੁਹਾਡੀ ਮਿਹਰਬਾਨੀ, ਖਰਚੇ ਵੱਧ ਗਏ ਨੇ, ਕੰਮ ਜਿਹੜਾ ਨਾ ਤੇਜ਼ ਹੋ ਗਿਆ। ਮੈਂ ਸੇਟ ਹੁਣ ਮੇਰੀ ਸਿਹਤ ਵੀ ਵੱਲ ਹੋ ਗਈ ਹੈ ਤੇ ਤੁਹਾਡੀ ਮਿਹਰਬਾਨੀ, ਮੈਨੂੰ ਨਾ ਹੁਣ ਤਿੰਨ ਸ਼ਿਫਟਾਂ ਦੇ ਵਿੱਚ ਕਰ ਦੋ। ਤੇ ਉਹਨਾਂ ਦਾ ਸ਼ੁਕਰ ਹੈ ਮੇਰਾ ਸੈਂਟਰ ਵੀ ਫਿਕਸ ਹੋਇਆ ਤੇ ਉਹ ਬੜਾ ਸ਼ਾਨਦਾਰ ਹੋਇਆ। ਤੇ ਅੱਲਾ ਦਾ ਸ਼ੁਕਰ ਮੈਂ ਤਿੰਨ ਸ਼ਿਫਟਾਂ ਜਾ ਰਿਹਾ ਹੁਣ, ਮੇਰੀ ਸਿਹਤ ਠੀਕ ਹੈ
0: ਬਿਲਕੁਲ ਠੀਕ।
2: ਲੇਕਿਨ ਜਦੋਂ ਮੇਰੇ ਤੇ ਔਕੜ ਆਈ, ਜਦੋਂ ਮੇਰੇ ਤੇ ਤੰਗੀ ਆਈ, ਜਦੋਂ ਮੇਰੇ ਤੇ ਉਸ ਵਕਤ ਦਾ ਵਿਹਲਾ ਆਇਆ ਤੇ ਮੈਂ ਸਭ ਤੋਂ ਪਹਿਲੇ ਪ੍ਰੈਫਰ। ਤੇ ਉਹਨਾਂ ਦਾ ਸ਼ੁਕਰ ਹੈ ਮੇਰਾ ਸੈਂਟਰ ਵੀ ਫਿਕਸ ਹੋਇਆ ਤੇ ਉਹ ਬੜਾ ਸ਼ਾਨਦਾਰ ਹੋਇਆ। ਤੇ ਅੱਲਾ ਦਾ ਸ਼ੁਕਰ ਮੈਂ ਤਿੰਨ ਸ਼ਿਫਟਾਂ ਜਾ ਰਿਹਾ ਹੁਣ, ਮੇਰੀ ਸਿਹਤ ਠੀਕ ਹੈ
0: ਬਿਲਕੁਲ ਠੀਕ।
2: ਲੇਕਿਨ ਜਦੋਂ ਮੇਰੇ ਤੋਂ ਔਕੜ ਆਈ, ਜਦੋਂ

0: और अमारा बेग और फरी अपी अनिला भट्ट अपी अल्लाह पाक इन्हां इकबाल बुलंद करे यकीन करो आंदियां ने शो दे विच आ जांदियां ने खान बाबा और उस्ताद जीरा और ताडी पूरी विनी टीम नूं शानदार ते जानदार शो पेश करन ते
1: वालेकुम
2: अस्सलाम बेहतरीन अल्हम्दुलिल्लाह तुसी कैसे हो ठीक हो
1: अल्लाह
2: पाक शुक्र ही रखे
1: बहुत अच्छा शो जबरदस्त शो
2: बड़ी मेहरबानी
1: जैनब जी हुने तुसी अलसी दे बीज दी गल कर रहे सी ना ते सानू ना गांव विचो ना पिंड दीयां उथे ना पिनियां बन के आंदियां जी अलसी दी
2: अच्छा वाह वाह वाह जबरदस्त
1: ओना दे विच ना गिरियां बादाम वगैरह सौंफ सारा कुछ पाया हुंदा है उन्होंने
2: अच्छा
1: और पता नहीं की की की चीजां सो पाईयां हुंदियां ते इतनियां मजेदार हुंदियां इतनियां मर्जियां
2: लाया जे बड़े शाइनी बड़े चमकदार वाल होंगे हाँ जी जापानीज भी लांदे ने जापानी लोकी जी जी ग्राइंड करके लाए दी जेल इक बन जाएगी ओनू वालां च लाओ ठीक है जी
1: आ जाए आईडिया टॉपिक वाले
2: जरूर
1: पैसा ही सब कुछ नहीं जैनब वर्षे मैं देखा कि इन्होंने पैसा दौलत सोना सब कुछ है लेकिन उन्होंने दी जान सुकून कोई नहीं आराम कोई नहीं हर वक्त परेशानियां ते टेंशन दे
2: सही
1: है ये कि पैसा ही सब कुछ नहीं है इंसान दी सेहत ठीक है तो सब कुछ ही ठीक है
2: बिल्कुल ठीक है जी ठीक हो गया जी चलो शमीमा आपी बड़ा ही चंगा लगा गल करके
1: हां मैंने खुद बहुत अच्छा लग रहा है तो तारिक भाई ने सलाम में खलूस दे दिया कि जानन जी परदेसियों वास्ते एक अगर गुलाब दा गाना प्ले कर दो परदेसी भी खुश हो जाएंगे
2: अच्छा चलो मैं लाभदी हां ओ सारे परदेसियां दी खैर मंगदी वाला ठीक है जी चलो लाभदे
1: खुश हो जाने मैं सुन रही थी तारिक भाई ने सलाम भेजा थी वालेकुम सलाम अनिल भाई भी सुन रहे ने ते फरी भी अनिला भी रुबीना जट्टी सब नु मेरी तरफ बहुत बहुत अस्सलाम वालेकुम जानवर से बहुत अच्छा लगा
2: थैंक यू सो मच
1: जेडी है ना सुमेरा भी मेरे नाल तुहाडा शो सुन रहे ते एनु ते ओहो ही गाना पता नहीं क्यों इतना पसंद है
2: ए केड़ा परदेसियां वाला ਸਾਡੇ ਨਾਲ ਸ਼ਮੀ ਮਾਪੀ ਮੌਜੂਦ ਸਨ ਲਾਈਵ ਕਾਲ ਤੇ ਬਰਾਹ ਰਾਸ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ ਪ੍ਰੋਗਰਾਮ ਚ ਸ਼ਾਮਿਲ ਹੋ ਸਕਦੇ ਹੋ 111-000-101 ਤੇ ਅਸਲਾਮ ਅਲੈਕੁਮ ਕੌਣ ਸਾਡੇ ਨਾਲ
3: ਬਰਾਏ ਮਿਹਰਬਾਨੀ ਇੰਤਜ਼ਾਰ
2: ਲਓ ਜੀ ਅਸੀਂ ਨਹੀਂ ਇੰਤਜ਼ਾਰ ਕਰ ਸਕਦੇ ਬਹੁਤ ਮਾਜ਼ਰਤ ਜੀ ਅਸਲਾਮ ਅਲੈਕੁਮ
4: ਵਾਲੇਕੁਮ ਅਸਲਾਮ
2: ਕੌਣ ਸਾਡੇ ਨਾਲ
4: ਅਬਰਾਰ ਲੱਗਦੇ ਸ਼ਹਿਰ ਵਾਲੇ
2: ਜੀ ਬਿਲਕੁਲ ਮੈਨੂੰ ਅੰਦਾਜ਼ਾ ਹੋ ਗਿਆ ਇਜਾਜ਼ ਅਹਿਮਦ ਆ ਗਏ ਨੇ
4: ਸੱਚੀ
2: ਗੱਲ ਕੀਤੀ ਹੈ ਠੀਕ ਹੋ ਗਿਆ ਜੀ ਚਲੋ ਸਹੀ ਆ ਮਤਲਬ ਸਿਹਤ ਦੀ ਪਰਵਾਹ ਕੋਈ ਨੀ ਸਕੂਨ ਦੀ ਪਰਵਾਹ ਕੋਈ ਨੀ ਸਹੂਲਤਾਂ ਕੋਈ ਨੀ ਹੈ
4: ਦਰਅਸਲ ਗੱਲ ਹੋਈ ਹੈ ਜਨਾਬ ਅਸੀਂ ਜਦੋਂ ਕੰਮ ਕਰ ਰਹੇ ਸੀ ਨਾ ਲਾਹੌਰ ਜਿੰਨੀ ਦੇਰ ਤੇ ਕੀਤਾ ਤੇ ਕੰਮ ਚੰਗੀ ਤਰ੍ਹਾਂ ਕੀਤਾ ਤੁਹਾਨੂੰ ਪਤਾ ਮੈਂ ਪਹਿਲਾਂ ਆਪਣਾ ਡਰੈਸ ਦਿੰਦਾ ਹੁੰਦਾ ਸੀ ਬੰਦ ਰੋਡ ਦਾ
2: ਅੱਛਾ ਚਲੋ ਤਫਸੀਲੀ ਗੱਲ ਨਹੀਂ ਕਰਾਂਗੇ ਅੱਛਾ
4: ਨਹੀਂ ਮੁਤਸਿਰ ਜੀ ਗੱਲ ਕਰਾਂਗੇ
2: ਜੀ ਜੀ ਜ਼ਰੂਰ
4: ਉਸ ਤੋਂ ਬਾਅਦ ਜੀ ਕਹੋ ਕਿ ਸਾਡੇ ਆਪਣੇ ਨਹੀਂ ਸੀ ਮੁਕਦੇ ਵਾਲਾ ਸਾਹਿਬ ਅੱਲਾ ਕੋ ਚਲੇ ਗਏ ਤੇ ਫਿਰ ਅਲਹਮਦੁਲਿਲਾ ਮੈਂ ਤੇ ਆਪਣਾ ਕਰ ਲੈਣਾ ਤੇ ਸਿਰਫ ਇੱਕ ਦਿਲ ਰੱਖਣ ਵਾਸਤੇ ਗੱਲ ਕੀਤੀ ਜੀ ਕਿ ਪੈਸਿਆਂ ਨੂੰ
2: ਠੀਕ ਹੋ ਗਿਆ ਨਹੀਂ ਗੱਲ ਵੀ ਹਕੀਕੀ ਹੈ ਥੈਂਕ ਯੂ ਇਜਾਜ਼ ਅਹਿਮਦ
4: ਬਾਕੀ ਤੁਸੀਂ ਅਲਸੀ ਦੀ ਗੱਲ ਕਰਦੇ ਪਏ ਹੋ ਜੀ ਅਲਸੀ ਇਹ ਜਿਹੜੀ ਹੈਗੀ ਨਾ ਤਾਂ ਤੇਲ ਵੀ ਬਣ ਜਾਂਦਾ ਹੈ
2: ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਸਹੀ ਹੋ ਗਿਆ ਜੀ ਚਲੋ ਬੜੀ ਮਿਹਰਬਾਨੀ ਜੀ ਖੁਸ਼ ਰਹੋ ਬਾਦ
4: ਜੀ ਅਲਹਮਦੁਲਿਲਾ
2: ਓਕੇ ਜੀ, ਜਿਉਂਦੇ ਵਸਦੇ ਰਹੋ।

ਅਜ਼ ਅਹਿਮਦ ਸਾਡੇ ਨਾਲ ਮੌਜੂਦ ਰਹੇ ਲਾਈਵ ਕਾਲ 'ਤੇ ਆਉਣ ਦਾ, ਪ੍ਰੋਗਰਾਮ 'ਚ ਪਾਰਟੀਸਿਪੇਟ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ 'ਚ ਜਨਾਬ ਤੁਸੀਂ ਸ਼ਾਮਿਲ ਹੋ ਰਹੇ ਹੋ। 4471 ਇਜ਼ ਦੀ SMS ਨੰਬਰ, 4471 'ਤੇ ਤੁਹਾਡੇ ਮੈਸੇਜਿਸ FM ਵਾਲਾ ਹੋਰ ਦੇ ਪੇਜ 'ਤੇ ਲੈ ਰਿਹਾ ਤੁਹਾਡੇ ਕਮੈਂਟਸ। ਸਾਜਿਦ ਅਲੀ, ਥੈਂਕ ਯੂ ਸੋ ਮੱਚ। ਮੈਨੂੰ ਪਹਿਲੇ ਲੱਗਾ ਸ਼ਾਇਦ ਸਜਾਦ ਅਲੀ ਨੇ ਨਵਾਂ ਕੋਈ ID ਬਣਾ ਲਿਆ, ਲੇਕਿਨ ਸਾਜਿਦ ਅਲੀ ਨੇ ਸਾਨੂੰ ਜੁਆਇਨ ਕੀਤਾ। ਤੁਸੀਂ ਪਹਿਲੀ ਵਾਰੀ ਆਏ ਹੋ, ਸਾਨੂੰ ਚੰਗਾ ਲੱਗਿਆ ਜੀ ਜੀ ਆਏ ਨੂੰ ਕਹਿੰਦੇ ਹਾਂ ਪ੍ਰੋਗਰਾਮ 'ਚ। ਮੁਹੰਮਦ ਨਈਮ ਟੇਲਰ, ਬੈਸਟ ਸ਼ੋਅ, ਨਾਈਸ ਸ਼ੋਅ, ਗੁੱਡ ਈਵਨਿੰਗ। ਹੈਂਜੀ, ਆਰ ਜੇ ਵਸੀਮ ਸਾਹਿਬ ਨੂੰ ਬਹੁਤ ਸਾਰਾ ਸਲਾਮ। ਵਾਲੇਕੁਮ ਅਸਲਾਮ। ਵਸੀਮ ਭਾਈ, ਜਿਸ ਵੇਲੇ ਵੀ ਪ੍ਰੋਗਰਾਮ ਸੁਣਦੇ ਨੇ, ਕਮੈਂਟਸ ਜ਼ਰੂਰ ਕਰਦੇ ਨੇ। ਉਮੀਦ ਕਰਾਂਗੀ ਕਿ ਅੱਜ ਵੀ ਸੁਣਦੇ ਹੋਣਗੇ। ਰਾਣਾ ਸਾਕਿਬ, ਥੈਂਕ ਯੂ ਸੋ ਮੱਚ। ਮੁਹੰਮਦ ਅਵੈਸ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਜੀ। ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਜ਼ਬਰਦਸਤ, ਬਿਹਤਰੀਨ, ਆਲਾ ਅੰਦਾਜ਼ ਅਤੇ ਆਲਾ ਆਵਾਜ਼।

0: ਅਜ਼ੀਜ਼ ਨਾਮ ਜੀ ਐਨ ਵੈਲਕਮ ਤੇ ਖੁਸ਼ ਆਮਦੀਦ। ਤੁਸੀਂ ਸੁਣ ਰਹੇ ਹੋ ਦੇਸੀ ਬੀਟਸ ਆਪਣੀ ਮੇਜ਼ਬਾਨ ਜ਼ੈਨਬ ਅਰਸ਼ਦ ਨਾਲ ਰੇਡੀਓ ਪਾਕਿਸਤਾਨ 101 ਐਫਐਮ ਦੇ ਲਾਹੌਰ ਸਟੂਡੀਓ ਤੋਂ। ਤੁਹਾਡੇ ਸਭ ਕੋਲੋਂ ਇਹੋ ਰਿਕੁਐਸਟ ਹੈ, ਇਹੋ ਬੇਨਤੀ ਹੈ, ਇਹੋ ਇਲਤਜਾ ਹੈ ਕਿ ਅਮਾਰਾ ਬੇਗ ਦੀ ਕਾਲ ਮਿਲਣ ਦਿਓ। ਅਮਾਰਾ ਬੇਗ ਦੀ ਕਾਲ ਨਹੀਂ ਮਿਲਦੀ, ਬਹੁਤ ਸਾਰੇ ਪ੍ਰੋਗਰਾਮ ਐਸੇ ਹੋ ਗਏ ਨੇ ਜਿੱਦਾਂ ਰਮਜ਼ਾਨ ਭਾਈ ਨੇ ਗੱਲ ਕੀਤੀ ਹੈ ਨਾ, ਅਤੇ ਮੈਂ ਕਿਹਾ ਹੁਣ ਬਹੁਤ ਸਾਰੇ ਲੋਕਾਂ ਦੀ ਕਾਲ ਨਹੀਂ ਮਿਲਦੀ ਜਿਨ੍ਹਾਂ 'ਚ ਅਮਾਰਾ ਬੇਗ ਵੀ ਸ਼ਾਮਿਲ ਹੈ, ਬਲਕਿ ਸਰੇ ਫਹਿਰਿਸਤ ਹੈ ਜੀ। ਅਸਲਾਮ ਅਲੈਕੁਮ ਜੀ ਆਇਆਂ ਨੂੰ।
1: ਵਾਲੇਕੁਮ ਅਸਲਾਮ।
0: ਕੌਣ ਸਾਡੇ ਨਾਲ?
1: ਬੜਾ
0: ਮਸਲਾ, ਮਤਲਬ ਆਵਾਜ਼ਾਂ ਮੈਂ ਪਹਿਚਾਣ ਜਾਂਦੀ ਹਾਂ, ਅੰਦਾਜ਼ ਮੈਂ ਪਹਿਚਾਣ ਜਾਂਦੀ ਹਾਂ, ਲੇਕਿਨ ਮੈਨੂੰ ਨਾ ਬਹੁਤ ਦਫ਼ਾ ਭੁੱਲ ਜਾਂਦੇ ਨੇ, ਐਸਾ ਕਿਉਂ ਹੈ?
1: ਬਸ ਇਹ ਫਿਰ ਤੁਸੀਂ ਗੱਲਾਂ ਬਹੁਤ ਜ਼ਿਆਦਾ ਕਰਦੇ ਹੋ ਜਾਂਦੀਆਂ,
0: ਗੱਲਾਂ ਬਹੁਤ ਜ਼ਿਆਦਾ ਕਰਦੇ ਆ, ਇਸ ਲਈ ਇੰਜ ਹੁੰਦਾ
1: ਜੀ। ਫਿਰ ਜਦੋਂ ਜ਼ਿਆਦਾ ਲੋਕਾਂ ਨਾਲ ਵਾਸਤਾ ਪਾਉਂਦੇ ਫਿਰ ਬੰਦਾ ਕੁਝ ਲੋਕਾਂ ਨੂੰ ਬੋਲਣਾ ਸ਼ੁਰੂ ਹੋ ਜਾਂਦਾ।
0: ਓ ਹੋ ਹੋ, ਮਤਲਬ ਲਿਮਿਟਿਡ ਸਰਕਲ ਰੱਖਣਾ ਚਾਹੀਦਾ, ਥੋੜੇ ਬਹੁਤ ਲੋਕੀ ਰੱਖਣੇ ਚਾਹੀਦੇ ਨੇ, ਹੈਨਾ, ਰਾਬਤੇ ਚ।
1: ਹਾਂ ਜੀ,
0: ਤਾਂ ਕਿ ਯਾਦ ਰਹਿ ਜਾਣ। ਠੀਕ ਹੋ ਗਿਆ।
1: ਅੱਛਾ ਜੀ,
0: ਸੌਰੀ,
1: ਥੋੜੀ ਜੀ ਰਿਕੁਐਸਟ ਹੈ ਕਿ ਅਖਤਰ ਭਾਈ ਦੇ ਨਾ ਪੋਤਰੇ ਪੈਦਾ ਹੋਣ, ਅੱਲਾਹ ਪਾਕ ਉਹਨਾਂ ਦੀ ਸਲਾਮਤੀ ਵਾਲੀ ਜ਼ਿੰਦਗੀ ਕਰੇ, ਮੁਬਾਰਕਬਾਦ ਉਹਨਾਂ ਨੂੰ।
0: ਰੱਬ ਕਰੇ ਕਿ ਜਿਹੜਾ ਮਾਸ਼ਾਅੱਲਾ ਪੋਤਰਾ ਹੋਇਆ ਉਹਦੀ ਰੱਬ ਤਾਲਾ ਰੰਬੀ ਹਯਾਤੀ ਕਰਨ, ਤੇ ਨਾਲ ਕਾਮਯਾਬੀਆਂ ਬਹੁਤ ਸਾਰੀਆਂ ਨਸੀਬ ਹੋਣ ਉਹਨੂੰ ਆਉਣ ਵਾਲੀ ਜ਼ਿੰਦਗੀ ਚ, ਤੇ ਖੁਸ਼ੀਆਂ।
1: ਤੁਹਾਡੇ ਟਾਪਿਕ ਵਾਲਾ ਮੇਰਾ ਜਿਹੜਾ ਜ਼ਾਤੀ ਨਜ਼ਰੀਆ ਨਾ, ਜਿਹੜੇ ਲੋਕ ਪਿੱਛਾਂ ਦੀ ਸੋਚ ਰੱਖਦੇ ਨਾ ਵੱਧਦੇ।
0: ਅੱਛਾ,
1: ਕਿਉਂਕਿ ਅੱਗੇ ਅੱਗੇ ਜਾ ਕੇ ਇਨਸਾਨ ਥੋੜਾ ਮੁਸ਼ਕਿਲਾਂ ਫੇਸ ਕਰਕੇ ਜਿਹੜੀ ਜਗ੍ਹਾ ਤੇ ਤੁਸੀਂ ਕੰਮ ਕਰਦੇ ਪਏ ਉਸ ਜਗ੍ਹਾ ਤੇ ਇੱਕ ਲਿਮਿਟਡ ਤਨਖਾਹ ਤੁਹਾਨੂੰ ਮਿਲਦੀ ਪਈ, ਸੈਲਰੀ ਮਿਲਦੀ ਪਈ ਹੈ, ਤਾਂ ਉਹਦੇ ਵਿੱਚ ਕੋਈ ਤਰੱਕੀ ਨਹੀਂ ਹੈ ਤੇ ਤੁਹਾਨੂੰ ਉੱਥੇ ਮਿਲਦੀ ਪਈ ਹੈ ਨਾ। ਜੇਕਰ ਤੁਸੀਂ ਆਪਣੇ ਅੰਦਰ ਕੋਈ ਚੀਜ਼ ਨਵੀਂ ਪੈਦਾ ਕਰਨੀ, ਅੱਗਣ ਵਧਣਾ ਚਾਹੁੰਦੇ ਹੋ, ਤੇ ਫੇਰ ਤੁਹਾਨੂੰ ਸੈਲਰੀ ਭਾਵੇਂ ਬੇਸ਼ੱਕ ਨਾ ਹੀ ਵੇਖੋ, ਮੁਸ਼ਕਿਲਾਂ ਫੇਸ ਕਰਾਂ, ਆਪਣੀ ਜਾਨ ਤੇ ਥੋੜਾ ਜਿਹਾ ਜ਼ੋਰ ਦੇਵਾਂ, ਤੇ ਫੇਰ ਜਾਵਾਂ ਆਪਣੇ ਅਕਲ ਨੂੰ ਇਸਤੇਮਾਲ
0: ਕਰਾਂ, ਆਪਣੇ ਆਪ ਨੂੰ ਅਪਗ੍ਰੇਡ ਕਰਾਂ,
1: ਜਿਹੜੀਆਂ ਮੇਰੇ ਅੰਦਰ ਅੱਲਾਹ ਤਾਲਾ ਨੇ ਖੂਬੀਆਂ ਰੱਖੀਆਂ ਨੇ ਉਹਨਾਂ ਨੂੰ ਉਜਾਗਰ ਕਰਨ ਵਾਸਤੇ ਮੈਨੂੰ ਅੱਗੇ ਵਧਣਾ ਪੈਣਾ, ਨਾ ਕਿ ਮੈਂ ਉਹੀ ਜਿਹੜੇ 6 ਘੰਟੇ ਕੰਮ ਕਰ ਦਵਾਂ ਤੇ
0: ਅਹਿਸਨ ਖਾਨ ਸਾਡੇ ਨਾਲ ਮੌਜੂਦ ਰਹੇ ਲਾਈਵ ਕਾਲ ਤੇ ਆਉਣ ਦਾ ਬਹੁਤ ਸ਼ੁਕਰੀਆ। ਅਹਿਸਨ, ਹਮੇਸ਼ਾ ਬਹੁਤ ਅੱਛੀ ਗੱਲਬਾਤ ਕਰਦੇ ਹੋ, ਤੇ ਬੜੀ ਇੱਕ ਮਤਲਬ ਵੈਲਿਡ ਗੱਲਬਾਤ ਹੁੰਦੀ ਹੈ ਕਿ ਜਿਹਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਕਿਉਂ ਹੈ ਤੇ ਕਿਉਂ ਕਿਹਾ ਜੀ। ਅਸਲਾਮ ਅਲੈਕੁਮ।
2: ਵਾਲੇਕੁਮ ਅਸਲਾਮ
0: ਜੀ ਆਇਆਂ ਨੂੰ।
2: ਬੀਬੀ ਸ਼ਰੀ ਨੇ ਪਖੈਰ ਆਗਲੇ
0: ਜੀ, ਅਲਹਮਦੁਲਿਲਾ, ਇੰਜ ਹੀ ਕਹੀਦਾ ਨਾ ਅੱਗੋਂ।
2: ਤੋ ਕਹਤਾ ਹੂੰ ਨਾ ਕਿ ਮਿੱਠੀ ਬੱਚਾ
0: ਜੀ ਜੀ,
2: ਵੈਲਕਮ,
0: ਬੜੀ ਮਿਹਰਬਾਨੀ ਖਾਨ ਬਾਬਾ, ਜਿਉਂਦੇ ਵਸਦੇ ਰਹੋ, ਆਬਾਦ ਰਹੋ, ਲਾਈਵ ਕਾਲ ਤੇ ਆ ਗਏ ਹੋ, ਕੀ ਕਹਿਣਾ ਚਾਹੋਗੇ?
2: ਅਸੀਂ ਕੀ ਕਰੀਏ, ਤੁਹਾਨੂੰ 12 ਰਬੀਉਲ ਅਵਲ ਆਪਕੋ ਮੁਬਾਰਕ ਹੋ,
0: ਬੜੀ ਮਿਹਰਬਾਨੀ ਜੀ, ਦੁਆਵਾਂ ਚ ਯਾਦ ਰੱਖੋ।
2: ਦੂਸਰਾ ਇਹ ਹੈ ਕਿ ਮੈਂ ਆਪਣੇ ਭਾਈਓ ਕੋ ਸਭ ਕੋ ਕਹਤਾ ਹੂੰ, ਜਹਾਂ ਜਹਾਂ ਮੇਰੀ ਆਵਾਜ਼ ਜਾ ਰਹੀ ਹੈ, ਦਰੂਦ ਸ਼ਰੀਫ ਬੇਟਾ ਕਸਰਤ ਸੇ ਪੜੋ।
0: ਬੇਸ਼ੱਕ ਬੇਸ਼ੱਕ ਜੀ, ਬਹੁਤ ਸੋਹਣਾ ਮੈਸੇਜ,
2: ਔਰ ਕੁਰਾਨ ਪਾਕ ਸ਼ਰੀਫ ਕੀ ਤਿਲਾਵਤ ਕਰੋ, ਔਰ 30 ਸਿਪਾਰੇ ਮੁਕੰਮਲ ਪੜ੍ਹ ਕੇ ਖਤਮ ਕਰਕੇ
0: ਮੁਕੰਮਲ ਕਰ
2: ਆਪਣੇ ਪਿਆਰੇ ਨਬੀ ਹਜ਼ੂਰ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ ਕੇ ਅਹਿਸਾਰੇ ਸਵਾਬ ਦੇ ਦੀਏ ਪਹੁੰਚਾਏ,
0: ਇਨਸ਼ਾਅੱਲਾ ਅੱਲਾਹ ਪਾਕ ਸਭ ਨੂੰ ਤੌਫੀਕ ਦੇਵੇ। ਬਹੁਤ ਸੋਹਣਾ ਮੈਸੇਜ,
2: ਮੇਰਾ ਇਹ ਪੈਗਾਮ ਹੈ,
0: ਬਹੁਤ ਸੋਹਣਾ ਮੈਸੇਜ ਖਾਨ ਬਾਬਾ, ਜਿਉਂਦੇ ਵਸਦੇ ਰਹੋ, ਆਬਾਦ ਰਹੋ, ਬੜੀ ਮਿਹਰਬਾਨੀ ਜੀ,
2: ਅੱਲਾਹ ਹਾਫਿਜ਼,
0: ਅੱਲਾਹ ਹਾਫਿਜ਼, ਥੈਂਕ ਯੂ ਸੋ ਮਚ। ਖਾਨ ਬਾਬਾ ਸਾਡੇ ਨਾਲ ਲਾਈਵ ਕਾਲ ਤੇ ਮੌਜੂਦ ਰਹੇ, ਬਹੁਤ ਸ਼ੁਕਰੀਆ ਜੀ, ਖੂਬਸੂਰਤ ਮੈਸੇਜਸ ਦਾ, ਗੱਲਾਂ ਬਾਤਾਂ ਦਾ ਜੀ। ਅਸਲਾਮ ਅਲੈਕੁਮ ਜੀ ਆਇਆਂ ਨੂੰ
3: ਜੀ। ਬਿਸਮਿਲਲਾਹ, ਪਿਆਰ ਭਰਾ ਮੁਹੱਬਤ
0: सुपर शो है सब नू सलाम दे दियो ते सब दा बहुत शुक्रिया
3: वालेकुम सलाम देखो वसीम दा प्रोग्राम लगता रात नू 2 बजे
0: जी जी जी
3: कोई कोई जागदा ना जेड़े ओनू
0: बहुत बहुत शुक्रिया जी
3: बाजी अभी मैं टॉपिक पे गल करूंगा जिथे इज्जत होवे ना
0: जी
3: सैलरी थोड़ी होवे ना
0: आहा
3: जिथे किल किल होवे जा अल्लो फल्लो होवे ते ओथे बड़ी सैलरी नालो थोड़ी चंगी है
0: ठीक हो गया बहुत ही नालो थोड़ी चंगी है लेकिन सुकून होना चाहिए ठीक है
3: साडा मेरा माशाल्लाह अपना काम थोड़ा ना अल्लाह पाक दा बड़ा शुक्र करेगा मालिका तेरा लख लख
0: प्रोग्राम
3: दी जीना ते ओदी कॉल मिल जाए ते मैं कहना थोड़ा दिल खुश हो जांदा जी ओदी मारा बेग साजिदा भैण
0: एक
3: साडी साजा नसीर अल्लाह इहनां दे नसीब अच्छे लिखे बहुत सारियां तुहाडे वास्ते दुआवां बाजी रब रखा
0: बड़ी मेहरबानी अल्लाह बेली रब रखा अब्दुल हमीद भाई साढ़े नाल मौजूद रहे लाइव कॉल ते जिथे बहुत सारियां दुआवां तुसी दित्तियां उथे हमारे बेग दी कॉल दी भी दुआ करो जी अस्सलाम वालेकुम हेलो
4: अस्सलाम वालेकुम
0: वालेकुम अस्सलाम ये कौन आया
4: वेलकम खुशामदी जी आया नो अहलन वसहलन मरहबा बली करी आया नो ते पखैर अगले कैसी हैं जनमती आप
0: मैं ठीक ठाक जी कर रहा है के थे जनाब फूलां दे हार पावां तुहानू
4: बहुत शुक्रिया जजाकला लेकिन लिसनर्स ने किसी ने ताड़ी गाल नहीं मन्नी
0: देख लो फिर मैं क्या मैं बिनती कर रही हूँ लेकिन चलो कॉल मिल गई है चंगी गल
4: कोई गल नहीं मेरे वास्ते इतना ही बहुत है कि कड़ा वड़ा अर्जे मेरे वास्ते रिक्वेस्ट कर दा पिया लिसनर जी लेकिन लिसनर ने अपनी अपनी वो क्या कहते हैं काम करके छोड़ा है तो शायद हम चले कोई नहीं
0: चलो कोई नहीं सब दी मोहब्बत है सब दी मोहब्बत है अपनाइए ता हमारा बेग ते हमारा मैं ते वधिया अल्हम्दुलिल्लाह हुन होर भी वधिया हो गई हां ते की कहोगे सरनामे ते या पिछले प्रोग्राम दे बारे च उस तो पिछले दे बारे च
4: आज ना मेरी 4-5 शो तो बाद कॉल मिली
0: हां अल्हम्दुलिल्लाह इना कुछ याद भी नहीं होना अच्छा चलो जी वधिया हमारा बहुत शुक्रिया जी लाइव आन दा जी
4: सब तो पहला ते मैं पिछले शो दी गल कर बहुत नवे फ्यूचर दिया अच्छे फ्यूचर दिया अल्लाह ताला बहुत अच्छे कामयाबियां कामरानियां दे बेस्ट विशेस और मेरे वालों हैप्पी एनी सुरसरी
0: थैंक यू सो मच थैंक यू हमारा थोड़ी अज विश मिल गई अज ही सानू लग रहा है ओही एहसास आ रहा है कि असी 18 वरे अज पूरे कीते ने
4: हां जी ते दूसरा टॉपिक दे वाले हैप्पी एनिवर्सरी कहना सी लोकी शायद समझनगे कि हमारा कहना नहीं आया
0: हो गया
4: सिर्फ हां जी मजाक से कह रहा था दूसरी गल है कि आज का टॉपिक बहुत अच्छा तुसी रखया मैं कहना चाहूंगी कि जिथे तेरी इज्जत है तानू सुकून तानू अच्छी बहुत उठे रहना चाहिदा भावे सैलरी तानू सैलरी तो बगैर
0: जबरदस्त जबरदस्त
4: तुसी सैलरी ज्यादा दी खातर उस नौकरी नू छड्ड के तुसी अगे जाओगे ना उठे ना तेरी इज्जत रहे ना तानू ज्यादा पैसे तेरे किसी काम आउंगे जे तानू सुकून नहीं होगा
0: सुकून नहीं होएगा तो ठीक हो गया जी ज़हनी सेहत भी खराब होएगी तो जिम्मेदारियां भी बहुतियां होंगी बहुत शुक्रिया मारा बेग तानू असी असली लंबा टाइम दिता है क्योंकि काफी सारे शोज तो बाद तुसी आए हो
4: मेहरबानी गल्ला ते जितो तक ताडी ते मेरी आवाज जा रही है सब वास्ते बहुत सारियां दुआवां बहुत सारी बेस्ट विशेस ताडे वास्ते चाचू जीरा सुनते पे ने चाचू मनीष सब नो और मेरी स्पेशल मेरी फुफो सुनते पे ने ते उनां नू दोहां हथां नाल सलाम फैमिली वास्ते बहुत सारियां दुआवां
0: थैंक यू सो मच जजाक अल्लाह हाफिज़ बड़ी मेहरबानी ਅਮਾਰਾ ਬੇਗ ਸਾਡੇ ਨਾਲ ਮੌਜੂਦ ਰਹੀਆਂ। ਫਿਲਹਾਲ ਵੇਲਾ ਹੋ ਚੱਲਿਆ ਇੱਕ ਸਪੌਂਸਰ ਪ੍ਰੋਗਰਾਮ ਨੂੰ ਸ਼ਾਮਲ ਕਰਨ ਦਾ। ਸਟੇ ਟਿਊਨ ਟੂ 101 FM ਰੇਡੀਓ ਪਾਕਿਸਤਾਨ। ਮੁੜ ਕੇ ਵਾਪਸ ਆਉਂਦੇ ਹਾਂ।

0: This is FM 101.
1: Assalamu alaikum samain, program Jaan hai te Jahan hai de naal Tahira Jabeen hazir hai. ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ। ਡਾਕਟਰ ਸਾਹਿਬ ਕਿਸੇ ਤਾਰਫ ਦੇ ਮੁਹਤਾਜ ਨਹੀਂ। ਡਾਕਟਰ ਸਾਹਿਬ ਸਾਬਕਾ ਵਾਈਸ ਪ੍ਰਿੰਸੀਪਲ ਨੇ ਲਾਹੌਰ ਮੈਡੀਕਲ ਕਾਲਜ ਦੇ। ਡਾਕਟਰ ਸਾਹਿਬ ਇਸ ਸ਼ੋਬੇ ਦੇ ਵਿੱਚ 30 ਸਾਲਾਂ ਤਜਰਬਾ ਰੱਖਦੇ ਨੇ। ਸਮਾਂ ਤੁਹਾਨੂੰ ਕੋਈ ਵੀ ਮਸਲਾ ਹੋਵੇ, ਤੁਸੀਂ ਕਲੀਨਿਕ ਆ ਸਕਦੇ ਹੋ ਜਾਂ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਹੋ। ਇਸ ਤੋਂ ਇਲਾਵਾ ਡਾਕਟਰ ਸਾਹਿਬ ਨਜ਼ਰ ਦੇ ਬਾਰੇ 'ਚ ਹੋਰ ਵੀ ਕਾਫੀ ਬਿਮਾਰੀਆਂ ਦੇ ਬਾਰੇ 'ਚ ਚੈੱਕਅਪ ਕਰਦੇ ਨੇ ਔਰ ਅਕਸਰ ਆਪਣੇ ਕਲੀਨਿਕ 'ਤੇ ਕੈਂਪ ਵੀ ਲਗਾਉਂਦੇ ਨੇ। ਡਾਕਟਰ ਸਾਹਿਬ ਦਾ ਕਲੀਨਿਕ ਦਾ ਪਤਾ ਨੋਟ ਕਰ ਲਵੋ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300441380, ਯਾਨੀ 0300441380। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੋਟ ਕਰ ਲਵੋ, ਸੁਬਹਾ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਅਤੇ ਪ੍ਰੋਗਰਾਮ ਦਾ ਬਕਾਇਦਾ ਆਗਾਜ਼ ਕਰਨੇ ਆ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ। ਜੀ ਡਾਕਟਰ ਸਾਹਿਬ, ਅਸਲਾਮ ਅਲੈਕੁਮ।
2: ਵਾਲੇਕੁਮ ਸਲਾਮ
1: ਜੀ ਡਾਕਟਰ ਸਾਹਿਬ। ਇਹ ਪਹਿਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਰਿਹਾਨਾ ਬੀਬੀ ਨੇ ਕੀਤਾ ਹੈ ਸਾਨੂੰ ਲਾਹੌਰ ਤੋਂ ਹੀ। ਇਹ ਲਿਖਦੀਆਂ ਨੇ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ ਡਾਕਟਰ ਸਾਹਿਬ, ਇਹਨਾਂ ਨੂੰ ਦਮੇ ਦਾ ਮਸਲਾ ਸੀ। ਇਹ ਕਹਿੰਦੀਆਂ ਨੇ ਕਿ ਮੇਰਾ ਦਮਾ ਹੁਣ ਠੀਕ ਹੈ, ਪਹਿਲੇ ਇਹਨਾਂ ਦਾ ਅਕਸਰ ਸਾਹ ਵੀ ਖਰਾਬ ਹੋ ਜਾਂਦਾ ਸੀ, ਘਰ ਦਾ ਕੰਮ ਕਰਨ ਲੱਗਿਆਂ ਵੀ ਇਹਨਾਂ ਨੂੰ ਤਕਲੀਫ ਹੁੰਦੀ ਸੀ। ਇਹ ਲਿਖਦੀਆਂ ਨੇ ਕਿ ਮੈਂ ਹੁਣ ਠੀਕ ਹਾਂ। ਇਹਨਾਂ ਨੇ ਮਜ਼ੀਦ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਦੇ ਬਾਰੇ 'ਚ ਪਰਹੇਜ਼ ਦੇ ਬਾਰੇ ਦੱਸੋ ਔਰ ਇਸ ਤੋਂ ਇਲਾਵਾ ਅਗਰ ਮੈਨੂੰ ਦਵਾਈ ਦੀ ਜ਼ਰੂਰਤ ਹੈ ਤਾਂ ਦਵਾਈ ਮਜ਼ੀਦ ਭੇਜ ਦਿਓ।
2: ਬਿਸਮਿਲ੍ਲਾ ਰਹਿਮਾਨ ਰਹੀਮ। ਇਹਨਾਂ ਦਾ ਨਾ ਦਮੇ ਦਾ ਮਸਲਾ ਕਾਫੀ ਖਰਾਬ ਸੀ, ਬੜਾ ਪੁਰਾਣਾ ਮਰਜ਼ ਸੀ ਜਿਹਦੀ ਵਜ੍ਹਾ ਨਾਲ ਸਾਹ ਰੁਕ ਜਾਂਦਾ ਸੀ। ਅਤੇ ਇਹਨਾਂ ਦਾ ਐਕਸਰੇ ਵੀ ਮੈਂ ਚੈੱਕ ਕੀਤਾ ਸੀ, ਇਹਦੇ 'ਚ ਇਹਨਾਂ ਦਾ ਨਾ ਬਲਗਮ ਵਗੈਰਾ ਬਹੁਤ ਜ਼ਿਆਦਾ ਸੀ, ਰੇਸ਼ਾ ਜੰਮੇ ਸੀ ਬਲਗਮ ਅਤੇ ਫੇਫੜਿਆਂ ਦੇ ਵਿੱਚ। ਅਤੇ ਉਹ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀਆਂ ਦਵਾਈਆਂ ਦੇ ਨਾਲ ਇਹ ਸ਼ਫਾਯਾਬ ਹੋ ਗਏ ਨੇ। ਅਤੇ ਤੁਹਾਡੀ ਦਵਾਈ ਸੀ ਜੀ ਆਰਸੈਨਿਕ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਸੀ, ਇਹਦੇ ਨਾਲ ਤੁਹਾਡਾ ਦਮੇ ਦਾ ਮਰਜ਼ ਖਤਮ ਹੋ ਗਿਆ ਹੈ ਹੁਣ। ਲੇਕਿਨ ਮਜ਼ੀਦ ਤੁਸੀਂ ਦਵਾਈ 1 ਮਹੀਨੇ ਦੀ ਹੋਰ ਖਾਣੀ ਹੈ। ਇਹ ਦਵਾਈ ਤੁਸੀਂ ਕਲੀਨਿਕ 'ਤੇ ਤਸ਼ਰੀਫ ਲਿਆਓ ਜਾਂ ਫਿਰ ਡਾਕ ਦੇ ਜ਼ਰੀਏ ਮੰਗਾ ਲਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ
1: ਜੀ। ਡਾਕਟਰ ਸਾਹਿਬ ਇਹ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਹਿਮਦ ਸਾਹਿਬ ਨੇ ਹਾਫਜ਼ਾਬਾਦ ਤੋਂ ਲਿਖਿਆ ਹੈ। ਇਹ ਲਿਖਦੇ ਨੇ ਕਿ ਮੈਨੂੰ ਮੋਹਰਿਆਂ ਦਾ ਮਸਲਾ ਸੀ
2: ਜੀ,
1: ਇਹਨਾਂ ਨੂੰ ਡਾਕਟਰ ਨੇ ਓਪਰੇਸ਼ਨ ਦੇ ਬਾਰੇ 'ਚ ਕਿਹਾ ਸੀ ਲੇਕਿਨ ਇਹ ਓਪਰੇਸ਼ਨ ਤੋਂ ਕਰਵਾਉਣ ਤੋਂ ਡਰਦੇ ਸੀ। ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ। ਇਹ ਲਿਖਦੇ ਨੇ ਕਿ ਮੇਰੀ ਸੱਜੀ ਲੱਤ ਵੀ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ 'ਚ ਵੀ ਦਰਦ ਰਹਿੰਦੀ ਸੀ। ਇਹਨਾਂ ਲਿਖੇ ਕਿ ਮੈਂ 1 ਮਹੀਨਾ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੈਂ ਹੁਣ ਠੀਕ ਹਾਂ। ਇਹਨਾਂ ਨੇ ਕਿਹਾ ਕਿ ਮਜ਼ੀਦ ਡਾਕਟਰ ਸਾਹਿਬ ਇਹ ਜਿਹੜਾ ਮੇਰਾ ਮਸਲਾ ਹੈ ਕਿ ਲੱਤ ਦਾ ਔਰ ਕਮਰ ਦਾ, ਇਹਦੇ ਵਾਸਤੇ ਤੁਸੀਂ ਮੈਨੂੰ ਮਜ਼ੀਦ ਦਵਾਈ ਅਰਸਾਲ ਕਰ ਦਿਓ।
2: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਕੋਈ ਵੀ ਮਸਲਾ ਹੋਵੇ, ਜੋੜਾਂ ਦੀਆਂ ਦਰਦਾਂ ਨੇ, ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਗੋਡਿਆਂ ਤੋਂ ਚੱਲਣਾ ਫਿਰਨਾ ਮੁਸ਼ਕਲ ਹੋ ਜਾਂਦਾ, ਇਸ ਤੋਂ ਬਾਅਦ ਮੋਹਰਿਆਂ ਦੀ ਵਜ੍ਹਾ ਨਾਲ ਵੀ ਬਾਅਦ ਕਾਦ ਓਪਰੇਸ਼ਨ ਵੀ ਕਰਾਉਣੇ ਪੈ ਜਾਂਦਾ ਹੈ, ਅਤੇ ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਮੋਹਰਿਆਂ ਦੀ ਦਵਾਈ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਪਹਿਲੇ ਜਿਹੜੀ ਤੁਸੀਂ ਦਵਾਈ ਖਾਧੀ ਉਹਨਾਂ ਤੁਹਾਨੂੰ ਕਾਫੀ ਫਰਕ ਪੈ ਗਿਆ ਹੈ, ਲੇਕਿਨ ਮਜ਼ੀਦ ਤੁਸੀਂ ਇਹ ਦਵਾਈ ਅਜੇ 2 ਮਹੀਨੇ ਹੋਰ ਖਾਣੀ ਹੈ। ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਪੂਰਾ ਤੁਹਾਨੂੰ ਆਰਾਮ ਆ ਜਾਏਗਾ
1: ਜੀ। ਸਾਮਾਈਨ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ। ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300441380, ਯਾਨੀ 0300441380। ਜੀ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਸਾਨੂੰ ਮੈਸੇਜ ਕੀਤਾ ਹੈ ਵਾਸਤ ਸਾਹਿਬ ਨੇ। ਇਹ ਲਿਖਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀ ਸੀ, ਇਹਨਾਂ ਤੁਹਾਡੇ ਕੋਲੋਂ ਦਵਾਈ ਕਲੀਨਿਕ ਤੋਂ ਆ ਕੇ ਲਈ ਸੀ। ਇਹ ਕਹਿੰਦੇ ਨੇ ਕਿ ਮੈਂ 2 ਮਹੀਨੇ ਤੁਹਾਡੀ ਦਵਾਈ ਇਸਤੇਮਾਲ ਕੀਤੀ ਹੈ, ਮੇਰੇ ਗੁਰਦੇ ਦੀ ਪੱਥਰੀ ਨਿਕਲ ਗਈ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਹੁਣ ਸ਼ੂਗਰ ਦਾ ਮਸਲਾ ਹੋ ਗਿਆ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਵਾਸਤੇ ਤੁਸੀਂ ਦਵਾਈ ਅਰਸਾਲ ਕਰ ਦਿਓ।
2: ਹਾਂਜੀ, ਗੁਰਦੇ 'ਚ ਪੱਥਰੀ ਜਿਹੜੀ, ਉਹਦਾ ਬੜਾ ਡਾਕਟਰ ਨੇ ਤੁਹਾਨੂੰ ਓਪਰੇਸ਼ਨ ਦਾ ਕਿਹਾ ਸੀ, ਤੁਹਾਡੇ 4 mm ਦੀ ਪੱਥਰੀ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਸਾਡੀਆਂ ਦਵਾਈਆਂ ਦੇ ਨਾਲ ਸ਼ੂਗਰ ਪੱਥਰੀ ਤੁਹਾਡੀ ਖਤਮ ਹੋ ਗਈ ਹੈ। ਤੁਹਾਡੀ ਦਵਾਈ ਸੀ ਜੀ ਲਾਈਕੋਪੋਡੀਅਮ 'ਤੇ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸਨ, ਅਤੇ ਇਹਦੇ ਨਾਲ ਤੁਸੀਂ ਸ਼ਿਫਾਯਾਬ ਹੋਏ ਅੱਲਾਹ ਤਾਲਾ ਦੇ ਫਜ਼ਲ ਨਾਲ। ਹੁਣ ਦੂਸਰਾ ਮਸਲਾ ਜਿਹੜਾ ਤੁਸੀਂ ਕਹਿ ਰਹੇ, ਇਹਦਾ ਵੀ ਤੁਹਾਨੂੰ ਦਵਾਈ ਇਨਸ਼ਾਅੱਲਾ ਇਹਦੇ ਨਾਲ ਵੀ ਤੁਹਾਨੂੰ ਆਰਾਮ ਆ ਜਾਏਗਾ। ਦਵਾਈ ਤੁਹਾਨੂੰ ਇਹਦੀ ਅਸੀਂ ਭੇਜ ਰਹੇ ਹਾਂ, ਇਹ ਤੁਸੀਂ 1 ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਅੱਲਾਹ ਤਾਲਾ ਆਪਣਾ ਕਰਮ ਕਰ ਦੇਗਾ।
1: ਜੀ ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਮੁਹੰਮਦ ਰਿਆਜ਼ ਨੇ, ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਮਸਲਾ ਹੈ ਔਰ ਅਕਸਰ ਮੇਰਾ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ। ਇਹਨਾਂ ਦੋਨਾਂ ਮਸਲਿਆਂ ਦੀ ਦਵਾਈ ਤੁਹਾਡੇ ਕੋਲੋਂ ਖਾਧੀ ਹੈ, ਇਹ ਕਹਿੰਦੇ ਨੇ ਮੇਰੀ ਸ਼ੂਗਰ ਕੰਟਰੋਲ ਹੈ ਔਰ ਬਲੱਡ ਪ੍ਰੈਸ਼ਰ ਵੀ ਹੁਣ ਮੇਰਾ ਠੀਕ ਰਹਿੰਦਾ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੇਰੀ ਨਜ਼ਰ ਦਾ ਮਸਲਾ ਹੋ ਰਿਹਾ ਹੈ ਕਿ ਸ਼ੂਗਰ ਔਰ ਬਲੱਡ ਪ੍ਰੈਸ਼ਰ ਹਾਈ ਹੋਣ ਦੀ ਵਜ੍ਹਾ ਤੋਂ ਮੇਰੀ ਨਜ਼ਰ ਬਹੁਤ ਕਮਜ਼ੋਰ ਹੋ ਰਹੀ ਹੈ। ਇਹਨਾਂ ਨੇ ਕਿਹਾ ਕਿ ਮੈਨੂੰ ਇਸ ਦਫ਼ਾ ਤੁਸੀਂ ਨਜ਼ਰ ਦੀ ਕਮਜ਼ੋਰੀ ਦੂਰ ਕਰਨ ਵਾਸਤੇ ਵੀ ਦਵਾਈ ਅਰਸਾਲ ਕਰ ਦਿਓ।
2: ਜੀ ਬਿਲਕੁਲ, ਸ਼ੂਗਰ ਵਾਸਤੇ ਤੁਹਾਡੀ ਦਵਾਈ ਸੀ ਜੀ ਏਸਡ ਫਾਸ ਮਦਰ ਟਿੰਕਚਰ ਅਤੇ ਡਮਿਆਨਾ ਮਦਰ ਟਿੰਕਚਰ ਅਤੇ ਸਜ਼ੀਜੀਅਮ ਜੰਬੋਲੀਨ, ਅਤੇ ਇਹ ਤੁਸੀਂ ਦਵਾਈਆਂ ਅਜੇ ਮਜ਼ੀਦ ਖਾਣੀਆਂ ਨੇ, ਇਹਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋਈ ਹੈ। ਪਹਿਲੇ ਤੁਹਾਡੀ ਸ਼ੂਗਰ 500 ਤੋਂ ਉੱਤੇ ਜਾ ਰਹੀ ਸੀ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਦਵਾਈਆਂ ਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋ ਚੁੱਕੀ ਹੈ, ਲੇਕਿਨ ਇਹ ਦਵਾਈ ਤੁਸੀਂ ਅਜੇ ਲੰਬਾ ਅਰਸਾ ਇਸਤੇਮਾਲ ਕਰਨੀ ਹੈ। ਨਜ਼ਰ ਕਮਜ਼ੋਰੀ ਵਾਸਤੇ ਤੁਹਾਡੀ ਦਵਾਈ ਹੈ ਜੀ ਰੂਟਾ 30, ਇਹ ਤੁਸੀਂ 5 ਕਤਰੇ ਸਬਦ ਪੈਰ ਸ਼ਾਮ ਪੀਣੇ ਨੇ। ਇਹ ਦਵਾਈ ਤੁਹਾਨੂੰ ਅਸੀਂ ਨਜ਼ਰ ਕਮਜ਼ੋਰੀ ਵਾਸਤੇ ਅਰਸਾਲ ਕਰ ਰਹੇ ਹਾਂ, ਇਨਸ਼ਾਅੱਲਾ ਇਹਦੇ ਨਾਲ ਨਜ਼ਰ ਕਮਜ਼ੋਰੀ ਤੁਹਾਡੀ ਠੀਕ ਹੋ ਜਾਏਗੀ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਸਾਨੂੰ ਕਾਫੀ ਲੋਕਾਂ ਨੇ ਸੁਣਨ ਵਾਲਿਆਂ ਨੇ ਪੁੱਛਿਆ ਹੈ ਕਿ ਹੋਮਿਓਪੈਥਿਕ ਦੇ ਵਿੱਚ ਨਜ਼ਰ ਦਾ ਇਲਾਜ ਮੌਜੂਦ ਹੈ ਓਪਰੇਸ਼ਨ ਤੋਂ ਬਗੈਰ, ਯਾਨੀ ਸਫੇਦ ਮੋਤੀਆ ਜਾਂ ਕਾਲਾ ਮੋਤੀਆ ਹੋਏ, ਅਕਸਰ ਸ਼ੂਗਰ ਦੀ ਵਜ੍ਹਾ ਤੋਂ ਜਾਂ ਬਲੱਡ ਪ੍ਰੈਸ਼ਰ ਹਾਈ ਰਹਿਣ ਦੀ ਵਜ੍ਹਾ ਤੋਂ ਲੋਕਾਂ ਨੂੰ ਨਜ਼ਰ ਦੀ ਕਮਜ਼ੋਰੀ ਦਾ ਮਸਲਾ ਹੋ ਜਾਂਦਾ ਜਾਂ ਮੋਤੀਆ ਉਤਰ ਆਉਂਦਾ ਸਫੇਦ ਜਾਂ ਕਾਲਾ, ਅਤੇ ਇਹ ਜ਼ਰਾ ਤਫਸੀਲਨ ਦੱਸੋ ਕਿ ਇਹਦੇ ਵਿੱਚ ਇਲਾਜ ਮੁਕੰਮਲ ਮੌਜੂਦ ਹੈ ਔਰ ਮਾਸ਼ਾਅੱਲਾ ਤੁਹਾਡੇ ਕੋਲੋਂ ਤਾਂ ਕਾਫੀ ਮਰੀਜ਼ ਸ਼ਫਾਯਾਬ ਵੀ ਹੋ ਚੁੱਕੇ ਨੇ, ਅਤੇ ਇਹਦੇ ਬਾਰੇ ਜ਼ਰਾ ਤਫਸੀਲਨ ਦੱਸ ਦਿਓ
2: ਜੀ। ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਲੋਕ ਸ਼ਫਾਯਾਬ ਹੋ ਚੁੱਕੇ ਨੇ। ਅੱਖਾਂ ਦਾ ਕੋਈ ਵੀ ਮਸਲਾ ਹੋਵੇ, ਸਫੇਦ ਮੋਤੀਆ ਹੋਵੇ ਜਾਂ ਕਾਲਾ ਮੋਤੀਆ ਜਾਂ ਧੁੰਦਲਾ ਨਜ਼ਰ ਆਉਂਦਾ ਹੋਵੇ, ਸ਼ੂਗਰ ਦੀ ਵਜ੍ਹਾ ਨਾਲ ਨਜ਼ਰ ਕਮਜ਼ੋਰ ਹੋ ਜਾਵੇ, ਉਸ ਤੋਂ ਬਾਅਦ ਰਾਤ ਨੂੰ ਜਿਹਨਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਜਿਹਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ, ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕੁਝ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ, ਕੁਝ ਲੋਕਾਂ ਨੂੰ ਦਿਨ ਦੇ ਟਾਈਮ ਵੀ ਸੂਰਜ ਦੀ ਰੋਸ਼ਨੀ 'ਚ ਨਜ਼ਰ ਘੱਟ ਜਾਂਦੀ ਹੈ, ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ। ਇਸ ਤੋਂ ਇਲਾਵਾ ਅੱਖਾਂ ਦੇ ਹੋਰ ਵੀ ਕੋਈ ਵੀ ਬਿਮਾਰੀ ਹੋਏ, ਪਾਣੀ ਆਉਂਦਾ ਜਾਂ ਕੁੱਕਰੇ ਬਣ ਜਾਂਦੇ ਨੇ ਜਾਂ ਅੱਖਾਂ 'ਚ ਖਾਰਿਸ਼ ਹੁੰਦੀ ਹੈ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹਦੇ ਵਾਸਤੇ ਇੱਕ ਤਾਂ ਕਤਰੇ ਹੁੰਦੇ ਨੇ ਸਨੇਰੀਆ ਮਾਰਟੀਮਾ, ਦੂਸਰੇ ਕਤਰੇ ਨੇ ਯੂਫਰੇਜ਼ੀਆ ਆਈ ਡਰਾਪ ਨੇ, ਇਹ ਦੋਨੋਂ ਕਤਰੇ ਇਸਤੇਮਾਲ ਕਰਨੇ ਹੁੰਦੇ ਨੇ। ਉਸ ਤੋਂ ਇਲਾਵਾ ਦਵਾਈਆਂ ਵੀ ਆਇਆ ਨੇ, ਉਹ ਦਵਾਈਆਂ ਵੀ ਇਸਤੇਮਾਲ ਕਰਨੀਆਂ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ, ਜਦੋਂ ਵੀ ਬਾਹਰ ਨਿਕਲੋ ਅਤੇ ਐਨਕ ਪਾ ਲਓ, ਅਗਰ ਰਾਤ ਦਾ ਟਾਈਮ ਹੈ ਤਾਂ ਸਫੇਦ ਐਨਕ ਇਸਤੇਮਾਲ ਕਰੋ, ਅਤੇ ਤਾਂ ਕਿ ਘੱਟੇ ਮਿੱਟੀ ਗੁਰਦੋਂ ਬਾਹਰ ਜਿਹੜੀ ਇਹਦੇ ਨਾਲ ਵੀ ਮੋਤੀ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਵਾਸਤੇ ਅੱਖਾਂ ਦੀ ਹਿਫਾਜ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਬਾਹਰੋਂ ਜਦੋਂ ਵੀ ਆਓ ਤੁਸੀਂ ਅੱਖਾਂ ਨੂੰ ਠੰਡੇ ਪਾਣੀ ਦੇ ਛੱਟੇ ਮਾਰੋ ਤਾਂ ਕਿ ਅੰਦਰੋਂ ਸਾਫ਼ ਹੋ ਜਾਏ ਗੁਰਦੋਂ ਬਾਹਰ। ਬਾਕੀ ਅੱਲਾਹ ਤਾਲਾ ਕੋਈ ਵੀ ਕਿਸੇ ਕਿਸਮ ਦਾ ਮਸਲਾ ਅੱਲਾਹ ਤਾਲਾ ਸ਼ਫਾ ਦੇਣ ਵਾਲਾ
1: ਜੀ। ਸਾਮਿਨ, ਤੁਸੀਂ ਡਾਕਟਰ ਸਾਹਿਬ ਕੋਲੋਂ ਤਫਸੀਲਨ ਇਸ ਬਾਰੇ 'ਚ ਸੁਣ ਲਿਆ। ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਬਦੁਲ ਰਹਿਮਾਨ ਸਾਹਿਬ ਨੇ ਸਾਨੂੰ ਕੀਤਾ ਹੈ ਗੁਜਰਾਂਵਾਲਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਸ ਸੀ ਦਾ ਮਸਲਾ ਸੀ, ਇਹਨਾਂ ਨੇ ਤੁਹਾਡੇ ਕੋਲੋਂ 3 ਮਹੀਨੇ ਇਲਾਜ ਕਰਵਾਇਆ ਹੈ, ਇਹਨਾਂ ਦੀ ਰਿਪੋਰਟਾਂ ਹੁਣ ਨੈਗੇਟਿਵ ਆ ਗਈਆਂ। ਮਜ਼ੀਦ ਇਹਨਾਂ ਨੇ ਕਿਹਾ ਕਿ ਮੈਨੂੰ ਨਾ ਅਕਸਰ ਹੁਣ ਜੋੜਾਂ ਦੀ ਦਰਦਾਂ ਦਾ ਮਸਲਾ ਹੋਇਆ, ਗੋਡੇ 'ਚ ਵੀ ਗੈਪ ਆ ਗਿਆ ਜਿਹਦੀ ਵਜ੍ਹਾ ਤੋਂ ਚੱਲਣਾ ਫਿਰਨਾ ਜ਼ਰਾ ਮੁਸ਼ਕਿਲ ਹੋ ਰਿਹਾ ਇਹਨਾਂ ਨੂੰ। ਇਹਨਾਂ ਕਿਹਾ ਕਿ ਡਾਕਟਰ ਸਾਹਿਬ, ਅੱਗੇ ਵੀ ਮੈਂ ਤੁਹਾਡੇ ਕੋਲੋਂ ਇਲਾਜ ਕਰਵਾਇਆ ਸੀ, ਮੈਨੂੰ ਮਜ਼ੀਦ ਤੁਸੀਂ ਇਹ ਜਿਹੜਾ ਮੇਰਾ ਗੋਡੇ ਦਾ ਮਸਲਾ ਹੋਇਆ ਨਾ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
2: ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ, ਹੈਪਾਟਾਈਟਸ ਵਾਸਤੇ ਤੁਹਾਡੀਆਂ ਦਵਾਈਆਂ ਸਾਂ ਜੀ ਹੈਪਾਟਾਈਟਸ 200 ਅਤੇ ਚੈਲੀਡੋਨੀਅਮ ਮਦਰ ਟਿੰਕਚਰ। ਇਹ ਦਵਾਈਆਂ ਦੇ ਨਾਲ ਤੁਸੀਂ ਸ਼ਫਾਯਾਬ ਹੋਇਓ। ਇਹ ਹੈਪਾਟਾਈਟਸ ਵਾਸਤੇ ਬੜੀਆਂ ਅੱਛੀਆਂ ਅਤੇ ਮੌਸਰ ਦਵਾਈਆਂ ਨੇ, ਇਹਦੇ ਨਾਲ ਜਿਗਰ ਵੀ ਸੈੱਟ ਹੋ ਜਾਂਦਾ
1: ਜੀ। ਸਮਾਂ ਡਾਕਟਰ ਸਾਹਿਬ ਦਾ ਪਤਾ ਔਰ ਉਹਨਾਂ ਦੇ ਔਕਾਤ ਘਰ ਕਲੀਨਿਕ ਦੇ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹੋਸਪਿਟਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 03-00-44-1-3-8-6-0, ਯਾਨੀ 03-44-13-860। ਡਾਕਟਰ ਸਾਹਿਬ ਰੋਜ਼ਾਨਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ, ਨਾਗਾ ਕੋਈ ਨਹੀਂ ਹੁੰਦਾ। ਇਸ ਤੋਂ ਇਲਾਵਾ ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹਾ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ। ਇਹ ਲਿਖਦੇ ਨੇ ਕਿ ਤੁਹਾਡੇ ਕੋਲੋਂ ਮੈਂ ਦਵਾਈ ਖਾਧੀ, ਇਹਨਾਂ ਨੂੰ ਮਸਲਾ ਸੀ ਕਮਰ ਦਰਦ ਦਾ, ਇਸ ਤੋਂ ਇਲਾਵਾ ਇਹਨਾਂ ਨੂੰ ਜੋੜਾਂ ਦੀਆਂ ਵੀ ਦਰਦਾਂ ਸੀ। ਇਹਨਾਂ ਨੇ ਕਿਹਾ ਮੇਰੀ ਗਰਦਨ ਦੇ 2 ਮੋਹਰੇ ਵੀ ਹਿੱਲ ਗਏ ਸੀ, ਟੈਸਟ ਕਰਵਾਉਣ ਤੋਂ ਬਾਅਦ ਇਹਨਾਂ ਨੂੰ ਪਤਾ ਚੱਲਿਆ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਹੁਣ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਕਦੀ ਕਦੀ ਮੇਰੇ ਦਰਦ ਰਹਿੰਦੀ ਹੈ ਕਮਰ ਦੇ ਵਿੱਚ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਕਿਉਂਕਿ ਮੈਂ ਕਲੀਨਿਕ ਨਹੀਂ ਆ ਸਕਾਂਗਾ।
2: ਜੀ ਬਿਲਕੁਲ, ਦਵਾਈ ਤੁਹਾਡੀ ਮੌਜੂਦ ਹੈ, ਅੱਲਾਹ ਤਾਲਾ ਦੇ ਫਜ਼ਲ ਨਾਲ। ਇਹਦੇ ਨਾਲ ਮੋਹਰਿਆਂ ਦਾ ਕੋਈ ਵੀ ਮਸਲਾ ਹੋਵੇ ਕਿਸੇ ਕਿਸਮ ਦਾ, ਅਗਰ ਡਾਕਟਰਾਂ ਨੇ ਤੁਹਾਨੂੰ ਓਪਰੇਸ਼ਨ ਦਾ ਵੀ ਦੱਸਿਆ, ਅਤੇ ਤੁਸੀਂ ਇੱਕ ਦਫ਼ਾ ਸਾਡਾ ਇਲਾਜ ਕਰਾਓ, ਇਨਸ਼ਾਅੱਲਾ ਮੋਹਰਿਆਂ ਦਾ ਇਲਾਜ ਬੜਾ ਅੱਛਾ ਅਤੇ ਮੌਸਰ ਹੈ, ਔਰ ਇਹਨਾਂ ਦਵਾਈਆਂ ਦੇ ਨਾਲ ਇਨਸ਼ਾਅੱਲਾ ਤੁਸੀਂ ਇਹ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ। ਤੁਹਾਡੀ ਦਵਾਈ ਹੈ ਜੀ R73, ਇਹ 10-10 ਕਤਰੇ ਤੁਸੀਂ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦਵਾਈ ਤੁਹਾਨੂੰ ਅਸੀਂ ਇਰਸਾਲ ਕਰ ਰਹੇ ਹਾਂ, ਇਹ ਤੁਸੀਂ 2-3 ਮਹੀਨੇ ਇਸਤੇਮਾਲ ਕਰੋ, ਇਨਸ਼ਾਅੱਲਾ ਮੋਹਰਿਆਂ ਦੀਆਂ ਦਰਦਾਂ ਮੋਹਰੇ ਤੁਹਾਡੇ ਠੀਕ ਹੋ ਜਾਂਦੇ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਡੀ ਸਾਹਿਬ, ਅਗਲਾ ਮੈਸੇਜ ਸਾਨੂੰ ਇਮਤਿਆਜ਼ ਸਾਹਿਬ ਨੇ ਕੀਤਾ ਹੈ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੇਰਾ ਮੈਦਾ ਬਹੁਤ ਖਰਾਬ ਰਹਿੰਦਾ ਹੈ, ਇਹਨਾਂ ਕਿਹਾ ਹੈ ਕਿ ਮੈਨੂੰ ਮੈਦੇ ਦੇ ਵਿੱਚ ਅਕਸਰ ਜਲਨ ਰਹਿੰਦੀ ਹੈ, ਕੋਈ ਚੀਜ਼ ਖਾ ਲਾਂ ਅਤੇ ਗੈਸ ਫਾਰੇ ਦਾ ਵੀ ਮਸਲਾ ਹੁੰਦਾ। ਇਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਕਬਜ਼ ਵੀ ਬਹੁਤ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਇਹਦਾ ਕੋਈ ਇਲਾਜ ਹੈ ਤਾਂ ਮੈਨੂੰ ਦੱਸ ਦਿਓ, ਅਗਰ ਕਹਿੰਦੇ ਹੋ ਤਾਂ ਮੈਂ ਕਲੀਨਿਕ 'ਤੇ ਆ ਕੇ ਚੈੱਕਅਪ ਕਰਵਾ ਲੈਣਾ
2: ਜੀ। ਬਿਹਤਰ ਤਾਂ ਇੱਕ ਦਫ਼ਾ ਤੁਸੀਂ ਕਲੀਨਿਕ 'ਤੇ ਆ ਕੇ ਚੈੱਕ ਕਰਾਓ, ਮੈਦੇ ਦਾ ਕਿਸੇ ਕਿਸਮ ਦਾ ਵੀ ਕੋਈ ਵੀ ਮਸਲਾ ਹੋਏ, ਮੈਦੇ 'ਚ ਜਲਨ ਹੈ, ਮੈਦੇ ਦਰਦ ਹੈ, ਜਾਂ ਗੈਸ ਫਾਰਾ ਹੁੰਦਾ ਹੈ, ਕਬਜ਼ ਰਹਿੰਦੀ ਹੈ, ਕਬਜ਼ ਦੀ ਵਜ੍ਹਾ ਨਾਲ ਵੀ ਮੈਦੇ ਦੇ ਮਸਲੇ ਜਿਹੜੇ ਨਾ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ, ਅਤੇ ਗੈਸ ਵਗੈਰਾ ਵੀ ਹੋ ਜਾਂਦੀ ਹੈ ਅਤੇ ਦਰਦ ਵੀ ਹੁੰਦੀ ਹੈ ਮੈਦੇ ਨੂੰ, ਅਤੇ ਇਹਦੀ ਤੁਹਾਡੀ ਦਵਾਈ ਹੈ ਜੀ R30 ਹੈ, 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ। ਇਨਸ਼ਾਅੱਲਾ ਇਹਦੇ ਨਾਲ ਮੈਦੇ ਦੀ ਤੁਹਾਡੀ ਜਲਨ ਵੀ ਖਤਮ ਹੋ ਜਾਏਗੀ, ਗੈਸ ਫਾਰਾ ਵੀ ਖਤਮ ਹੋ ਜਾਏਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਅਬਦੁਲ ਕਲੀਮ ਸਾਹਿਬ ਨੇ ਕੀਤਾ ਹੈ। ਇਹ ਲਿਖਦੇ ਨੇ ਕਿ ਮੈਂ ਤੁਹਾਡੇ ਕੋਲ ਦਵਾਈ ਖਾਧੀ ਹੈ, 3 ਮਹੀਨੇ ਇਸਤੇਮਾਲ ਕੀਤੀ। ਇਹਨਾਂ ਦਾ ਮਸਲਾ ਸੀ ਕਿ ਇਹਨਾਂ ਦੇ ਗੁਰਦੇ ਫੇਲ ਹੋ ਰਹੇ ਸੀ, ਇਹਨਾਂ ਦੀ ਸ਼ੂਗਰ ਵੀ ਜ਼ਿਆਦਾ ਰਹਿੰਦੀ ਸੀ। ਇਹਨਾਂ ਨੇ ਕਿਹਾ ਕਿ ਮੈਂ ਡਾਕਟਰਾਂ ਨੇ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਉਸ ਤੋਂ ਬਾਅਦ ਮੇਰੀ ਸ਼ੂਗਰ ਵੀ ਕੰਟਰੋਲ ਹੈ ਔਰ ਗੁਰਦਿਆਂ ਦਾ ਮਸਲਾ ਵੀ ਹੱਲ ਹੋ ਗਿਆ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਕਲੀਨਿਕ ਆ ਜਾਵਾਂ ਜਾਂ ਮਜ਼ੀਦ ਤੁਸੀਂ ਮੈਨੂੰ ਦਵਾਈ ਇਰਸਾਲ ਕਰ ਦਿਓਗੇ।
2: ਤੁਹਾਡੇ ਗੁਰਦੇ ਅਸਲ 'ਚ ਸ਼ੂਗਰ ਦੀ ਵਜ੍ਹਾ ਨਾਲ ਫੇਲ ਹੋ ਰਹੇ ਸੀ ਔਰ ਤੁਹਾਡਾ ਯੂਰੀਆ ਕ੍ਰੀਏਟਿਨਿਨ ਵੀ ਜ਼ਿਆਦਾ ਆ ਰਿਹਾ ਸੀ, ਅਤੇ ਇਹਨਾਂ ਦਵਾਈਆਂ ਦੇ ਨਾਲ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਸੀ ਜੀ L-Serum 30 ਅਤੇ Vesicaria 30, ਇਹ ਤੁਸੀਂ ਅਜੇ ਦਵਾਈਆਂ ਮਜ਼ੀਦ 3 ਮਹੀਨੇ ਇਸਤੇਮਾਲ ਕਰਨੀਆਂ ਨੇ। ਇਨਸ਼ਾਅੱਲਾ ਇਹਦੇ ਨਾਲ ਤੁਹਾਡੇ ਗੁਰਦੇ ਆਪਣੀ ਹਾਲਤ 'ਚ ਅਸਲ 'ਚ ਆ ਕੇ ਅਤੇ ਆਸਤਾ ਆਸਤਾ ਕੰਮ ਸ਼ੁਰੂ ਕਰ ਦੇਣਗੇ। ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਇਰਸਾਲ ਕਰ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ। ਉਸ ਤੋਂ ਇਲਾਵਾ ਅਗਰ ਸ਼ੂਗਰ ਤੁਹਾਡੀ ਜ਼ਿਆਦਾ ਆਵੇ ਤਾਂ ਏਸਡ ਫਾਸ ਮਦਰ ਟਿੰਕਚਰ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਹ ਵੀ ਤੁਹਾਨੂੰ ਅਸੀਂ ਭੇਜ ਰਹੇ ਹਾਂ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਅਸਲਮ ਸਾਹਿਬ ਨੇ। ਇਹ ਲਿਖਦੇ ਨੇ ਕਿ ਮੈਨੂੰ ਅਕਸਰ ਮਸਲਾ ਰਹਿੰਦਾ ਹੈ ਕਿ ਮੈਂ ਕੋਈ ਵੀ ਚੀਜ਼ ਖਾਵਾਂ ਹਜ਼ਮ ਨਹੀਂ ਹੁੰਦੀ, ਮੈਦੇ ਦਾ ਮਸਲਾ ਹੈ ਇਹਨਾਂ ਨੂੰ। ਇਹਦੇ ਨਾਲ ਨਾਲ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਸਫੇਦ ਮੋਤੀਆ ਵੀ ਹੈ। ਇਹਨਾਂ ਨੇ ਕਿਹਾ ਕਿ ਸਫੇਦ ਮੋਤੀਆ ਦੀ ਦਵਾਈ ਤੁਹਾਡੇ ਕੋਲੋਂ ਮੈਂ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਮੋਤੀਆ ਸਾਫ਼ ਹੋ ਗਿਆ, ਲੇਕਿਨ ਮੈਦੇ ਦਾ ਮੇਰਾ ਮਸਲਾ ਹੱਲ ਨਹੀਂ ਹੋ ਰਿਹਾ, ਉਹ ਮੈਨੂੰ ਹੁਣ ਬਾਅਦ ਵਿੱਚ ਇਹ ਮਸਲਾ ਕਾਫ਼ੀ ਹੋ ਗਿਆ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਤੁਸੀਂ ਦਵਾਈ ਇਰਸਾਲ ਕਰ ਦਿਓ।
2: ਮੈਦੇ ਦਾ ਅਗਰ ਜ਼ਿਆਦਾ ਪੁਰਾਣਾ ਮਸਲਾ ਹੈ ਤਾਂ ਉਹ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਠੀਕ ਹੋ ਜਾਂਦਾ। ਤੁਸੀਂ ਬਿਹਤਰ ਇਹ ਹੈ ਕਿ ਅਗਰ ਜ਼ਿਆਦਾ ਪੁਰਾਣਾ ਮਸਲਾ ਹੈ ਤਾਂ ਐਂਡੋਸਕੋਪੀ ਕਰਾ ਕੇ ਇੱਕ ਵਾਰੀ ਰਿਪੋਰਟ ਲੈ ਕੇ ਮੇਰੇ ਕੋਲ ਆ ਜਾਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਉਸ ਤੋਂ ਇਲਾਵਾ ਦੂਸਰੇ ਮਸਲੇ ਵੀ ਜਿਹੜੇ ਦੱਸ ਰਹੇ ਉਹਦਾ ਵੀ ਇਲਾਜ ਮੌਜੂਦ ਹੈ, ਤੁਹਾਨੂੰ ਇੱਕ ਦਫ਼ਾ ਕਲੀਨਿਕ 'ਤੇ ਆਉਣਾ ਪਏਗਾ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਸਮਰਾ ਬੀਬੀ ਨੇ ਕੀਤਾ ਹੈ ਮਰੀਦ ਕੇ ਤੋਂ। ਇਹ ਲਿਖਦੀਆਂ ਨੇ ਕਿ ਮੇਰੇ 2 ਬੱਚੇ ਹੈ ਜਿਨ੍ਹਾਂ ਦੀ ਉਮਰ ਬਿਲ ਤਰਤੀਬ 10 ਸਾਲ ਔਰ 13 ਸਾਲ ਹੈ, ਉਹਨਾਂ ਦੀ ਨਜ਼ਰ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਅਕਸਰ ਉਹਨਾਂ ਦੇ ਵਾਲ ਵੀ ਗਿਰਦੇ ਨੇ, ਖੁਸ਼ਕੀ ਸਿਕਰੀ ਦਾ ਵੀ ਮਸਲਾ ਰਹਿੰਦਾ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਨਾਂ ਦੋਨਾਂ ਬੱਚਿਆਂ ਦੇ ਬਾਰੇ 'ਚ ਦਵਾਈ ਦੱਸ ਦਿਓ ਜਾਂ ਫਿਰ ਤੁਸੀਂ ਜਿਸ ਤਰ੍ਹਾਂ ਮਸ਼ਵਰਾ ਦਿੰਦੇ ਹੋ ਕਲੀਨਿਕ 'ਤੇ ਲੈ ਕੇ ਆ ਜਾਵਾਂ ਬੱਚਿਆਂ ਨੂੰ।
2: ਹਾਂਜੀ, ਬੱਚਿਆਂ ਦੀ ਦਵਾਈ ਜੀ Bio-21 ਬੜੀ ਅੱਛੀ ਦਵਾਈ ਹੈ, ਤੁਸੀਂ 2-2 ਗੋਲੀਆਂ ਸੁਬਹ ਦੁਪਹਿਰ ਸ਼ਾਮ ਉਹਨਾਂ ਨੂੰ ਇਸਤੇਮਾਲ ਕਰਾਓ। ਇਹਦੇ ਨਾਲ ਇਨਸ਼ਾਅੱਲਾ ਬੱਚਿਆਂ ਦੀ ਗਰੋਥ ਵੀ ਹੋਏਗੀ, ਸਿਹਤ ਵੀ ਅੱਛੀ ਹੋ ਜਾਏਗੀ, ਕੱਦ ਵੀ ਵਧੇਗਾ, ਅਤੇ ਹੋਰ ਵੀ ਕੋਈ ਮਸਲਾ ਹੋਏਗਾ ਤਾਂ ਇਨਸ਼ਾਅੱਲਾ ਇਹਦੇ ਨਾਲ ਠੀਕ ਹੋ ਜਾਏਗਾ
1: ਜੀ। ਸਮਾਂ ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਹੈ। ਆਖਰ 'ਤੇ ਡਾਕਟਰ ਸਾਹਿਬ ਦਾ ਪਤਾ ਅਤੇ ਉਹਨਾਂ ਦੇ ਕਲੀਨਿਕ ਦੇ ਔਕਾਤਕਾਰ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 03-0044-1-3-8-6-0, ਯਾਨੀ 03-44-13-860। ਡਾਕਟਰ ਸਾਹਿਬ ਕਲੀਨਿਕ 'ਤੇ ਕੋਈ ਨਾਗਾ ਨਹੀਂ ਕਰਦੇ, ਬਿਲਾ ਨਾਗਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ। ਅਤੇ ਇਹਦੇ ਨਾਲ ਹੀ ਤਾਹਿਰਾ ਜਬੀਨ ਨੂੰ ਅਤੇ ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।
2: ਅੱਲਾਹ ਹਾਫਿਜ਼। ਦਿਸ ਇਜ਼ FM 101.

0: ਜੀ ਜਨਾਬ ਜੀ ਆਇਆਂ ਨੂੰ ਕਹਿੰਦੇ ਹਾਂ ਵੈਲਕਮ ਅਤੇ ਖੁਸ਼ ਆਮਦੀ। ਦੇਸੀ ਬੀਟ ਪ੍ਰੋਗਰਾਮ ਲੈ ਕੇ ਤੁਹਾਡੇ ਸਭ ਨਾਲ ਮੁਖਾਤਿਬ 'ਤੇ ਮੌਜੂਦ ਹੈ ਜ਼ੈਨਬ ਅਰਸ਼ਦ। ਵੇਖਦੇ ਹਾਂ ਅਸੀਂ ਲਾਈਵ ਕਾਲ 'ਤੇ ਕੌਣ ਮੌਜੂਦ ਨੇ, ਕੀ ਕਹਿਣਾ ਚਾਹੁੰਦੇ ਨੇ। 0402 ਦੇ ਇਜ਼ਾਫੀ ਕੋਡ ਨਾਲ 111-0001 'ਤੇ FM 101 ਲਾਹੌਰ ਦੇ ਪੇਜ 'ਤੇ ਵੀ ਤੁਸੀਂ ਆ ਰਹੇ ਹੋ, ਸਾਂਝ ਪਾ ਰਹੇ ਹੋ, ਸਾਥ ਦੇ ਰਹੇ ਹੋ, ਸਾਥ ਨਿਭਾ ਰਹੇ ਹੋ। ਅਹਿਮਦ ਬਾਬਾ ਸਾਨੂੰ ਸੁਣਦੇ, ਮਾਸ਼ਾਅੱਲਾ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਮਰੀਨਾ ਸਾਡੇ ਨਾਲ ਮੌਜੂਦ, ਅਸਲਾਮ ਅਲੈਕੁਮ ਜ਼ੈਨਬ ਆਪੀ। ਵਾਲੇਕੁਮ ਅਸਲਾਮ, ਵੈਲਕਮ ਕਹਿ ਰਹੇ ਹੋ ਲਾਹੌਰ ਤੋਂ ਸ਼ਾਮਿਲ ਹੋਣ ਦਾ, ਬਹੁਤ ਸ਼ੁਕਰੀਆ ਮਰੀਨਾ। ਜਿਉਂਦੇ ਵਾਸਤੇ ਰਹੋ, ਆਬਾਦ ਰਹੋ। ਅਸਲਾਮ ਅਲੈਕੁਮ
1: ਜੀ। ਵਾਲੇਕੁਮ ਸਲਾਮ
0: ਜੀ, ਆਇਆਂ ਨੂੰ
1: ਜੀ ਬੜੀ ਮਿਹਰਬਾਨੀ, ਤੇਰੀ ਆਸ ਤੇ ਚੁੱਕਿਆ ਕਦਮ ਪਹਿਲਾਂ, ਤੇਰੇ ਨਾਂ ਨੂੰ ਸ਼ਰਮਾ ਸਾਰੀਆਂ ਨੇ, ਤੇਰੀ ਮੁਸ਼ਕਲ ਪੁਛਾਈ ਤੇ ਨਾਜ਼ ਮੈਨੂੰ ਬਿਨ ਪਰਾ ਤੋਂ ਉਡਾਰੀਆਂ ਮਾਰੀਆਂ ਨੇ। ਰੱਬ ਸੱਚੇ ਦਾ ਨਾਲ ਹੈ ਕਿ ਸੈਦਪੁਰ ਸਟਾਫ ਮੁਲਤਾਨ ਰੋਡ ਲਾਹੌਰ ਤੋਂ ਆ ਗਿਆ ਉਸਤਾਦ ਜੀਰਾ ਸਾਹਿਬ ਦਾ ਵੀਰਾ ਆਪਣੇ ਵਿਚਾਰ ਸਾਂਝੇ ਕਰਨ ਲਈ। ਅਸਲਾਮ ਅਲੈਕੁਮ ਜ਼ੈਨਬਾ ਜੀ।
0: ਵਾਲੇਕੁਮ ਅਸਲਾਮ ਉਸਤਾਦ ਜੀਰਾ ਸਾਹਿਬ ਦਾ ਵੀਰਾ, ਬੜੀ ਮਿਹਰਬਾਨੀ ਜੀ, ਬੜਾ ਜ਼ਬਰਦਸਤ ਤੁਸੀਂ ਆਗਾਜ਼ ਕਰਦੇ ਹੋ ਆਪਣੀ ਕਾਲ ਦਾ, ਤੇ ਕੀ ਕਹਿਣਾ ਚਾਹੋਗੇ ਅੱਜ ਦਾ ਪ੍ਰੋਗਰਾਮ ਸੁਣਿਆ?
1: ਮੈਂ ਪੂਰਾ ਹੀ ਪ੍ਰੋਗਰਾਮ ਸੁਣਿਆ ਜ਼ੈਨਬਾ ਜੀ।
0: ਅੱਛਾ, ਠੀਕ ਹੋ ਗਿਆ, ਠੀਕ ਹੈ ਜੀ, ਠੀਕ ਹੈ, ਤੇ ਕੀ ਕਹੋਗੇ?
1: ਗੱਲ ਨੇ ਜ਼ੈਨਬਾ ਜੀ, ਸਾਡਾ ਤਾਂ ਤਨਖਾਹ ਵਾਲਾ ਵਕਤ ਗਿਆ, ਪਰ ਕਾਫੀ ਸਾਲ ਪਿੱਛੇ ਲੰਘ
0: ਗਏ। ਇਹ ਵੀ ਸਹੀ ਹੈ, ਹਾਂ ਸਹੀ।
1: ਹੁਣ ਤੇ ਖੈਰ ਅੱਲਾਹ ਤਾਲਾ ਨੇ ਇੰਨੇ ਕੁ ਭਾਗ ਲਾਏ ਨੇ, ਸ਼ੁਕਰ ਅਲਹਮਦੁਲਿਲਾ ਪਰਵਰਦੀਗਾਰ ਦਾ,
0: ਮਾਸ਼ਾਅੱਲਾ।
1: ਤੇ ਹਾਂਜੀ, ਹੁਣ ਤੇ ਬਸ ਇਹੀ ਹੈ ਜੀ, ਸ਼ਾਮ ਨੂੰ ਘਰ ਜਾਣਾ ਤੇ ਜਿਹੜਾ ਖਰਚਾ ਮੈਂ ਘਰ ਦੇਣਾ ਵਾ ਉਹ ਹੀ ਉਹਨਾਂ ਨੂੰ ਜੇਬ ਵਿੱਚੋਂ ਕੱਢ ਕੇ ਦੇਣਾ, ਕਹ ਲਓ ਵੀ ਇਹ ਤੁਹਾਡਾ ਖਰਚਾ।
0: ਜ਼ਬਰਦਸਤ, ਜ਼ਬਰਦਸਤ, ਫਿਰ ਆਪਣੇ ਹੀ ਕੰਮ ਵਰਗੀ ਤੇ ਬਹਾਰ ਕੋਈ ਨਹੀਂ ਨਾ ਹੋਰ।
1: ਇਸੇ ਤਰ੍ਹਾਂ ਹੀ ਜ਼ੈਨਬਾ ਜੀ, ਜਦੋਂ ਮੈਂ ਯਕੀਨ ਕਰੋ ਹਾਂਜੀ, ਜਦੋਂ ਮੈਂ ਨੌਕਰ ਸਾਂ ਨਾ ਉਦੋਂ ਮੈਂ ਸਮਝਦਾ ਹਾਂ ਮੈਂ ਸੈਂਟਰਲ ਜੇਲ੍ਹ ਦਾ ਕੈਦੀ ਹੋ ਗਿਆ ਵਾਂ, ਕਦੀ ਵੀ ਅੱਲਾਹ ਤਾਲਾ ਮੈਨੂੰ ਆਜ਼ਾਦ ਕਰੇਗਾ ਨਾ।
0: ਬਸ ਇੰਜੀ
1: ਛੋਟੀ ਬੱਚੀ ਆਈ ਸੀ, ਅੱਲਾਹ ਤਾਲਾ ਉਹਨੂੰ ਸਲਾਮਤ ਰੱਖੇ ਤੇ ਤੰਦਰੁਸਤੀ ਦੇ। ਉਹਨਾਂ ਨੂੰ ਮੇਰਾ ਸਲਾਮ ਹੈ, ਆਪਣਾ ਨੀਲਾ ਬਾਜੀ ਨੂੰ ਸਲਾਮ, ਫਰੀ ਬਾਜੀ ਨੂੰ ਸਲਾਮ, ਨੀਫ ਡਰਾਈਵਰ ਤੇ ਮੁਹੰਮਦ ਸ਼ਹਾਦ ਮੌਲਾ ਜੱਟ ਤੇ ਭਾਈ ਕਰਮ, ਭਾਈ ਕਰਮਦਾਰ ਦੇ ਮੱਲੇ ਉੱਤੇ ਵੀ ਬਹਿ ਕੇ ਪੰਜ ਸੱਤ ਵਜੇ ਪ੍ਰੋਗਰਾਮ ਸੁਣਦੇ ਪਏ ਨੇ, ਉਹਨਾਂ ਨੂੰ ਵੀ ਮੇਰਾ ਸਲਾਮ ਹੈ ਜ਼ੈਨਬ ਬਾਜੀ। ਤੇ ਉਹ ਅਕਸਰ ਰਾਜਪੂਤ
0: ਜੀ,
1: ਉਹਨਾਂ ਦੇ ਘਰ ਪੋਤਰਾ ਆਇਆ ਤੇ ਮੇਰੇ ਵੱਲੋਂ ਉਹਨੂੰ ਬਹੁਤ ਸਾਰੀ ਮੁਬਾਰਕ।
0: ਮਾਸ਼ਾਅੱਲਾ ਜੀ, ਬਹੁਤ ਸ਼ੁਕਰੀਆ ਜੀ, ਮੁਬਾਰਕਬਾਦ ਵੀ ਪਹੁੰਚ ਗਈ, ਸਲਾਮ ਵੀ ਪਹੁੰਚ ਗਿਆ।
1: ਤੇ ਇਸੇ ਤਰ੍ਹਾਂ ਆਉਂਦੇ ਰਹੋ, ਪ੍ਰੋਗਰਾਮ ਕਰਦੇ ਰਹੋ ਜ਼ੈਨਬਾਜੀ, ਤੇ ਅਸੀਂ ਆਪਣੇ ਵਿਚਾਰ ਸਾਂਝੇ ਕਰਦੇ ਰਹੀਏ
0: ਇਨਸ਼ਾਅੱਲਾ।
1: ਤੇ ਰਮਜ਼ਾਨ ਅਨਵਰ ਗੁੱਜਰ ਨੂੰ ਅੱਜ ਮੇਰਾ ਮੁਹੱਬਤ ਭਰਾ ਦੋ ਹੱਥਾਂ ਨਾਲ ਸਲਾਮ ਹੈ ਜੀ, ਸਲਾਮ ਦੇ ਕੇ ਗਏ ਸਨ, ਬਹੁਤ ਸ਼ੁਕਰੀਆ ਇਹਨਾਂ ਦਾ ਤੇ ਤੁਹਾਡੇ ਲਈ ਦੁਆਵਾਂ, ਰੱਬ ਰਾਖਾ ਤੇ ਅੱਲਾ ਬੇਲੀ,
0: ਅੱਲਾ ਬੇਲੀ ਜੀ, ਰੱਬ ਰਾਖਾ। ਉਸਤਾਦ ਜੀਰਾ ਸਾਡੇ ਨਾਲ ਮੌਜੂਦ ਰਹੇ, ਉਸਤਾਦ ਜੀਰਾ ਸਭ ਦਾ ਵੀਰਾ, ਬੜੀ ਮਿਹਰਬਾਨੀ ਲਾਈਵ ਆਉਣ ਦਾ, ਬਹੁਤ ਸ਼ੁਕਰੀਆ। ਵੇਖਦੇ ਹਾਂ ਅਗਲੇ ਜੀ ਕੌਣ ਨੇ ਕੀ ਕਹਿਣਾ ਚਾਹੁੰਦੇ ਨੇ ਜਾਂ ਚਾਹੁੰਦੀਆਂ ਨੇ ਜੀ। ਅਸਲਾਮ ਅਲੈਕੁਮ।
2: ਵਾਲੇਕੁਮ ਅਸਲਾਮ। ਕੌਣ ਕਿਸੇ ਨੂੰ ਬੁਲਾਉਂਦਾ ਤੇ ਕਿਸਮਤ ਲਿਆਉਂਦੀ ਟੋਰ?
0: ਵਾਹ,
2: ਕੌਣ ਕਿਸੇ ਨੂੰ ਬੁਲਾਉਂਦਾ ਤੇ ਕਿਸਮਤ ਲਿਆਉਂਦੀ ਟੋਰ? ਦਾਣਾ ਪਾਣੀ ਆਪਣਾ ਤੇ ਹੱਥ ਮਾਲਕ ਦੇ ਡੋਰ, ਅੱਲਾ ਸੋਹਣੇ ਦਾ ਨਾਂ ਕੇ ਲੀਵ ਡਰਾਈਵਰ ਆ ਗਿਆ ਬੇਦੀਆਂ ਰੋਡ ਕਹਿਣ ਤੋਂ।
0: ਕੀ ਬਾਤ ਹੈ ਨੀਵ ਬਾਈ, ਅੱਜ ਆਵਾਜ਼ ਤੋਂ ਥੱਕੇ ਥੱਕੇ ਲੱਗਣ ਡਏ ਹੋ, ਕੀ ਹੋਇਆ?
2: ਨਹੀਂ, ਗਰਮੀ ਬੜੀ ਹੈ ਸਾਨੂੰ, ਮੈਂ ਕਿਤੇ ਬਾਹਰ ਨਿਕਲਿਆ ਹੋਇਆ ਗੱਡੀ ਤੇ।
0: ਅੱਛਾ ਅੱਛਾ ਅੱਛਾ,
2: ਬਸ ਕਿਸੇ ਜਗ੍ਹਾ ਤੇ ਖਲੋਤਾ ਆ ਤੇ ਹੁਣ ਤੁਹਾਨੂੰ ਪਤਾ ਖਲੋਤੀ ਗੱਡੀ ਦੇ ਵਿੱਚ ਏਸੀ ਤੇ ਨਹੀਂ ਚਲਾਇਆ ਜਾਂਦਾ, ਤੇਲ ਬੜਾ ਮਹਿੰਗਾ।
0: ਬਿਲਕੁਲ ਸਹੀ ਹੈ, ਤਾਂਹੀਓ ਫਿਰ ਮੈਨੂੰ ਲੱਗਾ, ਮੈਂ ਕਿਹਾ ਆਵਾਜ਼ ਥੋੜੀ ਜੀ ਬਦਲੀ ਲੱਗਦੀ ਪਈ ਆ, ਤੇ ਕੀ ਕਹਿਣਾ ਚਾਹੋਗੇ?
2: ਬਹੁਤ ਸ਼ੁਕਰੀਆ ਤੁਹਾਡੀਆਂ ਮਾਪਦਾਂ ਦਾ, ਪਹਿਲੇ ਤੇ ਬੜੇ ਅਦਰ ਦੇ ਨਾਲ ਤੁਹਾਡੇ ਸਿਰ ਤੇ ਪਿਆਰ ਤੇ ਬਹੁਤ ਸਾਰੀਆਂ ਦੁਆਵਾਂ।
0: ਬਹੁਤ ਮਿਹਰਬਾਨੀ ਨੀਪ ਬਾਈ।
2: ਤੇ ਮਾਸ਼ਾਅੱਲਾ, ਆਪਣਾ ਕੰਮ ਹੋਣ ਦੇ ਬਾਵਜੂਦ ਵੀ ਮੈਂ ਤੇ ਨੌਕਰੀ ਕਰ ਰਿਹਾ, ਤੇ ਜ਼ੈਨਬ ਗੱਲ ਪਤਾ ਕੀ ਏ, ਵੱਡੇ ਸਾਡੇ ਨਾ, ਮੈਂ ਤੁਹਾਡੇ ਟੋਪਿਕ ਦੇ ਹਵਾਲੇ ਨਾਲ ਇੱਕ ਵੱਡਿਆਂ ਦਾ ਛੋਟਾ ਜਿਹਾ ਖਾਣ ਧਿਆਨ ਸੁਣਾਉਣਾ। ਵੱਡੇ ਕਹਿੰਦੇ ਨੇ ਕਿ ਬੈਠੀਆਂ ਛੁੱਟ ਕੇ ਤੇ ਉੱਡਦੀਆਂ ਮਗਰ ਨਹੀਂ ਭੱਜਣਾ ਚਾਹੀਦਾ।
0: ਵਾਹ ਵਾਹ ਵਾਹ ਵਾਹ ਵਾਹ, ਸਹੀ ਸਹੀ ਸਹੀ, ਠੀਕ ਹੋ ਗਿਆ।
2: ਤੇ ਇਹਦਾ ਮਤਲਬ ਜ਼ੈਨਬ ਇਹ ਵੇ ਕਿ ਅਸੀਂ ਡਿਊਟੀ ਕਰਦੇ ਹਾਂ ਨਾ,
0: ਹਾਂਜੀ,
2: ਤੇ ਸਾਨੂੰ ਅਗਰ ਉੱਥੇ ਕੋਈ ਅੱਛਾ ਬੈਨੀਫਿਟ ਹੈ, ਅਗਰ ਸਾਡੀ ਉਹ ਇੱਜ਼ਤ ਕਰਦੇ ਨੇ, ਤੇ ਸਾਨੂੰ ਅਗਰ ਜ਼ੈਨਬ ਕੋਈ 2-4-5-10 ਹਜ਼ਾਰ ਦਾ ਕੋਈ ਲਲਚਾ ਦੇ ਕੇ, ਤੇ ਸਾਨੂੰ ਉਹ ਕਹਿੰਦਾ ਯਾਰ ਤੂੰ ਮੇਰੇ ਕੋਲ ਆਣ ਕੇ ਕੰਮ ਕਰ, ਇੱਥੋਂ ਛੱਡ ਦੇ, ਤੇਰੀ ਤਨਖਾਹ ਘੱਟ ਹੈ। ਮੈਂ ਕਹਿੰਦਾ ਕਦੀ ਬੰਦਾ ਗਲਤੀ ਨਾ ਕਰੇ, 2-4-5 ਹਜ਼ਾਰ ਵੇਖ ਕੇ ਨਾ, ਤੇ ਆਪਣੀ ਰਿਸਪੈਕਟ ਆਪਣੀ ਇੱਜ਼ਤ ਨਾਲ ਗਵਾ ਲਵੇ। ਅਗਰ ਤੁਸੀਂ ਛੱਡ ਕੇ 10-5 ਹਜ਼ਾਰ ਦੀ ਖਾਤਰ ਚਲੇ ਜਾਂਦੇ ਹੋ, ਤੇ ਜ਼ੈਨਬ ਉੱਥੇ ਤੁਹਾਨੂੰ ਚੰਗੇ ਲੋਕ ਨੀ ਮਿਲਦੇ, ਜੇ ਤੁਹਾਡਾ ਕੰਮ ਨੀ ਅਗਲੇ ਨੂੰ ਚੰਗਾ ਲੱਗਦਾ, ਤੀਸਰੇ ਦਿਨ ਤੁਹਾਨੂੰ ਫਰਕ ਕਰ ਦਿੰਦਾ, ਤੇ ਤੁਸੀਂ ਥੋੜੇ ਤੋਂ ਵੀ ਰਹਿਗਾ।
0: ਬਿਲਕੁਲ ਸਹੀ ਕਿਹਾ, ਬਿਲਕੁਲ ਸਹੀ ਕਿਹਾ, ਹਾਂ, ਵਕਤੀ ਲਾਲਚ ਅਸੀਂ ਕਰ ਲਈਦਾ ਤੇ ਬਾਅਦ ਦੇ ਨਤਾਈਜ ਦਾ ਨੀ ਸੋਚੀਦਾ। ਠੀਕ ਹੋ ਗਿਆ।
2: ਦੇਖੋ ਗੱਲ, ਮੇਰਾ ਕੰਮ ਨੀ ਅਗਲੇ ਨੂੰ ਪਸੰਦ ਆਉਂਦਾ ਜਾਂ ਮੈਨੂੰ ਅੱਗੇ ਲੋਕ ਨੀ ਉਹ ਪਸੰਦ ਆਉਂਦੇ,
0: ਇੱਕ ਦੂਸਰੇ ਦੀ ਨਹੀਂ ਸਮਝ ਆਉਂਦੀ।
2: ਤੇ ਤੁਸੀਂ ਜਿੱਥੇ ਕੰਮ ਕਰਦੇ ਪਏ ਤੁਸੀਂ ਉਹ ਆਪਣੇ ਬੱਚਿਆਂ ਰੋਜ਼ੀ ਤੇ ਨਾ ਗਵਾਓ।
0: ਹਾਂ ਬਹੁਤ ਸੋਹਣੀ
2: ਗੱਲ, ਵੱਡਿਆਂ ਦਾ ਮਿਸਾਲ ਕੇ ਬੈਠੀਆਂ ਛੱਡ ਕੇ ਉੱਡਦੀਆਂ ਮਗਰ ਨਾ ਭੱਜੋ, ਆਪਣਾ ਸਕੂਨ ਨਾ ਖਰਾਬ ਕਰੋ।
0: ਵਾਹ ਵਾਹ ਵਾਹ ਵਾਹ ਸੋਹਣੀ ਗੱਲ।
2: ਸਾਹ ਜੀਰਾ ਜੀ ਆ ਸਨ, ਬਹੁਤ ਸਾਰੀਆਂ ਦੁਆਵਾਂ, ਜਿੰਨੇ ਵੀ ਮੰਜੇ ਤੇ ਬੈਠੇ ਨੇ ਬਹੁਤ ਸਾਰੀਆਂ ਦੁਆਵਾਂ ਉਹਨਾਂ ਵਾਸਤੇ, ਸਾਧ ਕਰਮ ਦਾ ਵਾਸਤੇ, ਉਹ ਮੇਲਾ ਲਾਈ ਰੱਖਦੇ ਨੇ ਅਕਬਰ।
0: ਜੀ ਜੀ ਜੀ
2: ਦੇਖ ਨਾਰਾ ਬੇਸ਼ਮੀ ਮਾਤੀ ਬੇਬੇ ਜਾਨ ਨੂੰ ਮੇਰਾ ਅਗਰ ਸੁਣਦੇ ਪਾ ਤੇ ਮੇਰੇ ਲੋ ਢੇਟੇ ਰੋਣਾ ਸੇ ਦੁਆਵਾਂ।
0: ਓਕੇ ਜੀ, ਦੁਆਵਾਂ ਵੀ ਪਹੁੰਚ ਗਈਆਂ, ਬਹੁਤ ਸ਼ੁਕਰੀਆ ਨੀ ਬਾਈ ਜੁੰਦੇ ਵਾਸਤੇ।
2: ਫਤਿਹ ਰਾਜਪੂਤ ਨੂੰ ਤੇ ਜਿੰਨੇ ਵੀ ਮੇਰੇ ਤਮਾਮ ਸੁਣਨ ਵਾਲੇ ਫਰੀ ਆਂਟੀ ਸੌਂਦੀ ਤੇ ਬਹੁਤ ਸਾਰੀਆਂ ਦੁਆਵਾਂ, ਰੱਬ ਰੱਖਾ ਤੇ ਅੱਲਾ ਦੇ ਵਿੱਚ ਆਮ ਥੋੜਾ
0: ਰੱਬ ਰੱਖਾ, ਬੜੀ ਮਿਹਰਬਾਨੀ।

0: ਛੱਡ ਕੇ ਗੱਲੀ।
1: ਜੀ ਲਿਸਨਰਸ, ਲਾਸਟ ਕਾਲ ਲਵਾਂਗੇ, ਵੇਖਦੇ ਹਾਂ ਸਾਡੇ ਨਾਲ ਕੌਣ ਮੌਜੂਦ ਨੇ, ਕੀ ਕਹਿਣਾ ਚਾਹੁੰਦੇ ਨੇ ਜੀ। ਅਸਲਾਮ ਅਲੈਕੁਮ।
2: ਵਾਲੇਕੁਮ ਅਸਲਾਮ
1: ਜੀ, ਕੌਣ ਸਾਡੇ ਨਾਲ? ਬੜੀ ਮਿਹਰਬਾਨੀ ਜੀ, ਪਹਿਲੀ ਵਾਰੀ ਕਾਲ ਕੀਤੀ ਹੈ?
2: ਨਹੀਂ, ਇੱਕ ਵਾਰੀ ਅੱਗੇ ਵੀ ਤੁਹਾਡੇ ਪ੍ਰੋਗਰਾਮ ਵਿੱਚ ਮੇਰੀ ਗੱਲ ਹੋ ਚੁੱਕੀ ਹੈ।
1: ਅੱਛਾ, ਬੜੀ ਮਿਹਰਬਾਨੀ ਜੀ, ਫੇਰ ਤੋਂ ਆਉਣ ਦਾ ਬਹੁਤ ਸ਼ੁਕਰੀਆ। ਕੀ ਕਹਿਣਾ ਚਾਹੋਗੇ ਹਾਫਿਜ਼ ਸਾਹਿਬ
2: ਜੀ? ਮੈਨੂੰ ਤੁਹਾਡੀ ਕੰਪੇਰਿੰਗ ਬੜੀ ਅੱਛੀ ਲੱਗਦੀ ਹੈ ਤੇ ਤੁਹਾਡਾ ਪ੍ਰੋਗਰਾਮ ਮੈਂ ਬੜਾ ਸ਼ੌਕ ਨਾਲ ਸੁਣਨਾ, ਖਾਸ ਤੌਰ ਤੇ ਵਨੋਂ ਵਨ ਲਾਹੌਰ ਵਿੱਚ ਮੈਨੂੰ ਸਿਰਫ ਤੁਸੀਂ ਹੀ ਪਸੰਦ ਹੋ।
1: ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ, ਜਿਉਂਦੇ ਵਾਸਤੇ ਰਹੋ।
2: ਤੁਸੀਂ ਕੋਸ਼ਿਸ਼ ਕਰੋ ਕਿ ਓਪੇ ਆਰ ਕਾਲ ਵੀ ਸ਼ੁਰੂ ਕਰੋ
1: ਜੀ।
2: ਮੈਂ ਕਿਹਾ ਤੁਸੀਂ ਕੋਸ਼ਿਸ਼ ਕਰੋ ਕਿ ਪਹਿਲੇ ਵੀ ਕਾਲ ਸਾਡੀ ਲਈ ਕਰੋ।
1: ਅੱਛਾ ਅੱਛਾ, ਜ਼ਰੂਰ ਜ਼ਰੂਰ ਜੀ, ਸਾਡੀ ਕੋਸ਼ਿਸ਼ ਹੁੰਦੀ ਹੈ ਸਾਰਿਆਂ ਦੀ ਕਾਲ ਮਿਲੇ, ਸਾਰਿਆਂ ਦੀ ਪਾਰਟੀਸਿਪੇਸ਼ਨ ਹੋਏ, ਤੇ ਕੋਸ਼ਿਸ਼ ਹੀ ਕਰ ਸਕਦੇ ਹਾਂ। ਬਹੁਤ ਸ਼ੁਕਰੀਆ ਜੀ ਸ਼ਾਮਲ ਹੋਣ ਦਾ, ਜਿਉਂਦੇ ਵਾਸਤੇ ਰਹੋ
2: ਜੀ। ਸਭ ਤੋਂ ਵਾਲਿਆਂ ਨੂੰ ਮੇਰੀ ਜਸ਼ਨ ਮਿਲਾਦ ਉਨ ਨਬੀ ਦੀ ਪਹਿਲੇ ਮੁਬਾਰਕ ਹੋਵੇ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਜੀ। ਬਹਾਵਲਪੁਰੋਂ ਤੋਂ ਤੁਸੀਂ ਸਾਨੂੰ ਕਾਲ ਕੀਤੀ ਹੈ, ਹਾਫਿਜ਼ ਮੁਮਤਾਜ਼ ਅਹਿਮਦ, ਥੈਂਕ ਯੂ ਸੋ ਮਚ ਸਭ ਦੇ ਸੁਣਨ ਦਾ, ਪ੍ਰੋਗਰਾਮ 'ਚ ਸ਼ਾਮਲ ਹੋਣ ਦਾ ਬਹੁਤ ਸ਼ੁਕਰੀਆ। ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲਬਾਤ ਕੀਤੀ ਹੈ ਕਿ ਪਹਿਲੇ ਤਨਖਾਹ ਨੂੰ ਤਰਜੀਹ ਦਿੰਦੇ ਹੋ ਤੁਸੀਂ, ਜਾਂ ਫਿਰ ਤੁਸੀਂ ਸਮਝਦੇ ਹੋ ਕਿ ਕੰਫਰਟ ਜ਼ੋਨ ਹੋਣਾ ਚਾਹੀਦਾ, ਸਕੂਨ ਹੋਣਾ ਚਾਹੀਦਾ, ਇਤਮਿਨਾਨ ਹੋਣਾ ਚਾਹੀਦਾ ਹੈ। ਜੋ ਵੀ ਕੰਮ ਤੁਸੀਂ ਕਰ ਰਹੇ ਹੋ ਉਸਨੂੰ ਡੈਡੀਕੇਸ਼ਨ ਨਾਲ ਕਰ ਰਹੇ ਹੁੰਦੇ ਹੋ, ਲੇਕਿਨ ਅਗਰ ਤੁਹਾਨੂੰ ਦਬਾਅ ਦਾ ਸ਼ਿਕਾਰ ਬਣਾਇਆ ਜਾਏ, ਪ੍ਰੈਸ਼ਰਾਈਜ਼ ਕੀਤਾ ਜਾਏ, ਜਿੱਥੇ ਤੁਸੀਂ ਕੰਮ ਕਰੇ ਉੱਥੇ ਕੰਫਰਟੇਬਲ ਮਾਹੌਲ ਨਹੀਂ ਹੈ, ਉੱਥੇ ਅੱਛਾ ਮਾਹੌਲ ਨਹੀਂ ਹੈ, ਤੁਹਾਨੂੰ ਸਮਝਣ ਵਾਲੇ, ਤੁਹਾਡੀਆਂ ਮਜਬੂਰੀਆਂ ਨੂੰ ਸਮਝਣ ਵਾਲੇ, ਤੁਹਾਡੇ ਨਾਲ ਤਾਬੁਨ ਕਰਨ ਵਾਲੇ ਅਗਰ ਲੋਕ ਮੌਜੂਦ ਨਹੀਂ, ਤਾਂ ਯਕੀਨ ਮੰਨੋ ਸੌਖੇ ਤੋਂ ਸੌਖਾ ਕੰਮ ਜਿਹੜਾ ਔਖਾ ਹੋ ਜਾਂਦਾ ਹੈ। ਰਾਹ 'ਚ ਔਕੜਾਂ ਜਾਂ ਫਿਰ ਰਾਹ 'ਚ ਜਨਾਬ ਕੀ ਜਿਹੜੇ ਰੁਕਾਵਟਾਂ ਪਾਉਣ ਵਾਲੇ ਹੁੰਦੇ ਨੇ, ਅਗਰ ਉਹ ਕਿਸੇ ਜਗ੍ਹਾ 'ਤੇ ਮੌਜੂਦ ਹੁੰਦੇ ਨੇ, ਫਲੈਗ ਪੁਲਿੰਗ ਕੀਤੀ ਜਾਂਦੀ ਹੈ, ਫਿਰ ਸਰਵਾਈਵ ਕਰਨਾ, ਫਿਰ ਅੱਗੇ ਵਧਣਾ, ਤਰੱਕੀ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਫੈਕਟਰਸ ਨੂੰ ਮੱਦੇ ਨਜ਼ਰ ਰੱਖਣਾ ਬੜਾ ਜ਼ਰੂਰੀ ਹੈ। ਸਿਰਫ ਔਰ ਸਿਰਫ ਅੱਛੀ ਤਨਖਾਹ ਹੀ ਜ਼ਰੂਰੀ ਨਹੀਂ ਹੈ, ਤੁਹਾਡੀ ਸੈਲਫ ਰਿਸਪੈਕਟ ਬੜੀ ਜ਼ਰੂਰੀ ਹੈ, ਇੱਜ਼ਤ ਨਫਸ ਬਹੁਤ ਜ਼ਰੂਰੀ ਹੈ, ਇਹਦੇ ਨਾਲ ਸਹੂਲਤਾਂ, ਤੁਹਾਡੀ ਸਿਹਤ, ਜ਼ੇਹਨੀ ਅਜ਼ੀਅਤ ਤੋਂ ਦੂਰ ਰਹਿਣਾ ਬੜਾ ਜ਼ਰੂਰੀ ਹੈ। ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ, ਇਹ ਵੀ ਕਿਹਾ ਜਾਂਦਾ ਹੈ। ਲੇਕਿਨ ਲੇਕਿਨ ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਅੱਡ ਅਗਰ ਅਸੀਂ ਸੋਚੀਏ, ਕਦੇ ਇਕਦਾਰ ਕੁਝ ਫੈਸਲੇ ਸਾਨੂੰ ਲੈਣੇ ਹੀ ਪੈਂਦੇ ਨੇ। ਕੰਫਰਟ ਜ਼ੋਨ ਚੋਂ ਥੋੜ੍ਹਾ ਜਿਹਾ ਅਗਰ ਅਸੀਂ ਬਾਹਰ ਆ ਜਾਂਗੇ, ਹੋ ਸਕਦਾ ਮਾਮਲਾਤ ਸਾਡੇ ਵਾਸਤੇ ਆਉਣ ਵਾਲੀ ਜ਼ਿੰਦਗੀ 'ਚ ਕਿੰਨੇ ਜ਼ਿਆਦਾ ਆਸਾਨ ਹੋ ਜਾਣ। ਕਿਉਂ ਜੇ ਮੌਕੇ ਜਿਹੜੇ ਨੇ ਕਦੀ ਕਦੀ ਮਿਲਦੇ ਨੇ, ਸਮਝਿਆ ਕਰੋ, ਮੌਕੇ ਨੂੰ ਜਾਣਿਆ ਕਰੋ, ਪਛਾਣਿਆ ਕਰੋ, ਭਾਂਪਿਆ ਕਰੋ। ਹੋ ਸਕਦਾ ਹੈ ਕਿ ਵਕਤੀ ਤੌਰ 'ਤੇ ਸਾਨੂੰ ਜ਼ੇਹਨੀ ਸਕੂਨ ਨਾ ਹੋਵੇ, ਲੇਕਿਨ ਆਹਿਸਤਾ ਆਹਿਸਤਾ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਵਾਸਤੇ ਬਿਹਤਰ ਹੋ ਜਾਂਦੀਆਂ ਵੇਲੇ ਲੰਘਣ ਦੇ ਨਾਲ। ਅੱਲਾਹ ਤਾਲਾ ਤੁਹਾਨੂੰ ਸਭ ਨੂੰ ਬਹੁਤ ਜ਼ਿਆਦਾ ਤਰੱਕੀਆਂ ਦੇਵੇ, ਬਹੁਤ ਸਾਰੀਆਂ ਕਾਮਰਾਨੀਆਂ ਅਤੇ ਕਾਮਯਾਬੀਆਂ ਨਾਲ ਨਵਾਜ਼ੇ। ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ 'ਚ ਗੱਲਬਾਤ ਕਰਕੇ, ਮੁਲਾਕਾਤ ਕਰਕੇ। ਹਮੇਸ਼ਾ ਹੀ ਬੜਾ ਚੰਗਾ ਲੱਗਦਾ, ਅੱਜ ਵੀ ਬੜਾ ਚੰਗਾ ਲੱਗਦਾ। ਜਿਹੜੇ ਵੀ ਲਿਸਨਰਸ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ, ਤੁਹਾਡੀਆਂ ਮੁਹੱਬਤਾਂ ਚਾਹਤਾਂ ਦਾ ਬਹੁਤ ਸ਼ੁਕਰੀਆ। ਇਨਸ਼ਾਅੱਲਾ ਤਾਲਾ ਇਸ ਉਮੀਦ ਅਤੇ ਇਸ ਦੁਆ ਨਾਲ ਤੁਹਾਨੂੰ ਛੱਡ ਕੇ ਜਾ ਰਹੀ ਹਾਂ ਕਿ ਫਿਰ ਹੋਏਗੀ ਮੁਲਾਕਾਤ, ਫਿਰ ਹੋਏਗੀ ਗੱਲਬਾਤ। ਹਰ ਹਫ਼ਤੇ ਨੂੰ ਮੁਲਾਕਾਤ ਹੁੰਦੀ ਹੈ ਤੁਹਾਡੀ, ਸਾਡੀ ਦੇਸੀ ਬੀਟਸ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਮੁਖਾਤਿਬ 'ਤੇ ਮੌਜੂਦ ਰਹਿੰਦੀ ਹੈ ਜ਼ੈਨਬ ਅਰਸ਼ਦ। ਦੇ ਪ੍ਰੋਗਰਾਮ 'ਚ ਸਾਥ ਇੱਥੋਂ ਤੀਕਰ ਹੀ ਸੀ, ਮੇਰੀ ਕੋਈ ਗੱਲ ਕਿਸੇ ਨੂੰ ਬੁਰੀ ਲੱਗੀ ਹੋਈ ਤਾਂ ਬਹੁਤ ਮਾਜ਼ਰਤ ਕਰਕੇ ਜਾ ਰਹੀ ਹਾਂ। ਆਪਣਾ ਰੱਖਿਆ ਜੇ ਢੇਰੋ ਢੇਰ ਖਿਆਲ, ਦੁਆਵਾਂ ਵਿੱਚ ਸਾਨੂੰ ਸਾਡੀ ਟੀਮ ਨੂੰ ਜ਼ਰੂਰ ਰੱਖਿਆ ਕਰੋ ਯਾਦ, ਕਿਉਂ ਜੇ ਵਾਕਈ ਤੁਹਾਡੀਆਂ ਦੁਆਵਾਂ ਦੀ ਸਾਨੂੰ ਬਹੁਤ ਲੋੜ ਰਹਿੰਦੀ ਹੈ, ਬਹੁਤ ਜ਼ਰੂਰਤ ਰਹਿੰਦੀ ਹੈ। ਦੇ ਦਿਓ ਇਜਾਜ਼ਤ, ਅੱਲਾ ਹਾਫਿਜ਼, ਅੱਲਾ ਨਿਗਹਿਬਾਨ ਤੇ ਰੱਬ ਰਾਖਾ।

0: वक्त हुआ चाहता है कमर्शियल ब्रेक का।
1: सोने पैन प्राओ ते मेरे बुजुर्गो, ऐस उम्मीद दे नाल के तुसी अल्हम्दुलिल्लाह बिल्कुल सेहतमंद खुशो खुरम ते हैप्पी हैप्पी होवोगे। तुहाडी मेज़बान साइमा तुहाडी खिदमत विच हाजिर है ते पुरखलूस सलाम पेश कर दिए। सोने भैन भराओ, मैं हमेशा कहनी हाँ कि बीमारियों तो ना घबराओ, क्यों जे तुसी बीमारी दी वजह नाल बहुत ज़्यादा परेशान ते डिप्रेस होवोगे ते फिर तुसी इलाज वाल तवज्जो नहीं कर सकोगे। लिहाजा गैर जरूरी फिक्रमंदी ते परेशानी दे बरक्स ये सोचो कि बीमारी का फौरी इलाज होना चाहिए। भैनों भराओ, इलाज बल्कि बेहतरीन इलाज ते कामयाब तशखीस दे हवाले नाल साइमा तुहाडे मुफाद विच तुहानू एडवाइस करेगी कि तुसी इधर उधर फिरन की बजाय फौरन ही पाकिस्तान के नामवर हर्बल मॉलेज जनाब प्रोफेसर सुलेमान साहब नू आप मिलो ते बीमारी बारे मुकम्मल मालूमात हासिल करो। जिदे लई साडा पता ते फोन नंबर ए ने। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 04237727160, यानी 042-377-2710, मोबाइल नंबर है 03004142608, यानी 03004142608। ते साडा ईमेल एड्रेस है suleiman.dawakhana@gmail.com। जी भैन भ्राओ, पता तुसी नोट फरमाया ते हुन मैं तुहाडी मुलाकात करानी आ यूनानी मेडिकल कॉलेज दे साबिक वाइस प्रिंसिपल, पाकिस्तान तिब्बी फाउंडेशन दे चेयरमैन ते पाकिस्तान दे मन्ने परमन्ने मशहूर व मारूफ ते गोल्ड मेडलिस्ट तबीब हर्बल फिजिशियन प्रोफेसर सुलेमान साहब नाल। सुलेमान साहब, तुहानू मैं खुश आमदीद और जी आयन कहनी आ।
2: सहमा जी, ਤੁਹਾਡਾ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੰਦੇ ਹੋ। ਮੈਂ ਆਪਣੇ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਸਲਾਮ ਅਰਜ਼ ਕਰਨਾ ਵਾਂ।
1: ਸੁਲੇਮਾਨ ਸਾਹਿਬ, ਮੇਰੇ ਖਿਆਲ ਹੈ ਕਿ ਅਸੀਂ ਮੈਂ ਫੌਰੀ ਤੌਰ 'ਤੇ ਨਾ ਆਪਣਾ ਮੇਲਸ ਔਰ SMS ਜਿਹੜਾ ਨਾ ਪੜ੍ਹਨਾ ਸ਼ੁਰੂ ਕਰਦਾ, ਕੀ ਕਹਿੰਦੇ ਹੋ?
2: ਜੀ ਜੀ ਬਿਲਕੁਲ, ਤੁਸੀਂ ਸ਼ੁਰੂ ਕਰੋ ਜੀ।
1: ਪਹਿਲੀ ਮੇਲ ਸਾਨੂੰ ਭੇਜੀ ਹੈ ਤੈਮੂਰ ਖਾਨ ਸਾਹਿਬ ਨੇ। ਫਰਮਾਉਂਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਵਾਲਦਾ ਸਾਹਿਬਾਂ ਨੂੰ ਅਲਸਰ ਦੀ ਪ੍ਰੋਬਲਮ ਹੈ, ਮੈਂ ਉਹਨਾਂ ਦਾ ਕਾਫੀ ਇਲਾਜ ਕਰਾਇਆ ਲੇਕਿਨ ਆਰਜ਼ੀ ਆਰਾਮ ਤੋਂ ਬਾਅਦ ਤਕਲੀਫ਼ ਦੁਬਾਰਾ ਹੋ ਜਾਂਦੀ ਹੈ। ਮੈਨੂੰ ਮੇਰੇ ਇੱਕ ਦੋਸਤ ਨੇ ਤੁਹਾਡੇ ਬਾਰੇ ਦੱਸਿਆ, ਉਹਨਾਂ ਨੂੰ ਵੀ ਇਹੀ ਮਸਲਾ ਸੀ, ਹੁਣ ਮਾਸ਼ਾਅੱਲਾ ਬਿਲਕੁਲ ਠੀਕ ਹੋ ਗਏ ਨੇ। ਸੁਲੇਮਾਨ ਸਾਹਿਬ, ਮੇਰੀ ਵਾਲਦਾ ਸਾਹਿਬਾਂ ਲਈ ਕੋਈ ਐਸੀ ਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਵਾਲਦਾ ਨੂੰ ਆਰਾਮ ਆ ਜਾਏ। ਜੀ ਸੁਲੇਮਾਨ ਸਾਹਿਬ।
2: ਮੇਰੇ ਭਾਈ, ਮੈਂ ਰੱਬ ਦਾ ਸ਼ੁਕਰ ਅਦਾ ਕਰਨਾ ਕਿ ਤੁਹਾਡੇ ਦੋਸਤ ਨੂੰ ਮੇਰੇ ਇਲਾਜ ਤੋਂ ਸਿਹਤਯਾਬੀ ਹੋਈ ਹੈ
1: ਜੀ।
2: ਅੱਲਾਹ ਪਾਕ ਨੇ ਚਾਹਿਆ ਤੇ ਇਨਸ਼ਾਅੱਲਾ ਤੁਹਾਡੀ ਵਾਲਦਾ ਮੁਹਤਰਮਾ ਵੀ ਸਿਹਤਯਾਬ ਹੋ ਜਾਣਗੇ। ਮੇਰੇ ਭਾਈ, ਅਲਸਰ ਵਿੱਚ ਦਵਾ ਦੇ ਨਾਲ ਨਾਲ ਪਰਹੇਜ਼ ਬਹੁਤ ਅਹਿਮੀਅਤ ਰੱਖਦਾ ਹੈ, ਲਿਹਾਜ਼ਾ ਤੁਸੀਂ ਆਪਣੀ ਵਾਲਦਾ ਸਾਹਿਬਾਂ ਨੂੰ ਮਿਰਚ ਮਸਾਲੇ, ਗੋਸ਼ਤ, ਬਾਜ਼ਾਰੀ ਖਾਣੇ, ਤਲੀ ਹੋਈ ਚੀਜ਼ਾਂ ਤੋਂ ਮੁਕੰਮਲ ਪਰਹੇਜ਼ ਕਰਾਓ, ਦੁੱਧ ਤੇ ਦਹੀਂ ਜ਼ਿਆਦਾ ਖਿਲਾਓ ਤੇ ਖਾਲੀ ਪੇਟ ਜ਼ਿਆਦਾ ਦੇਰ ਨਾ ਰਹਿਣ ਦਿਓ, ਬਲਕਿ ਹਰ 2 ਘੰਟੇ ਬਾਅਦ 1-2 ਬਿਸਕਟ ਜਾਂ ਰਸ ਜ਼ਰੂਰ ਖਾਣ। ਮੇਰੇ ਭਾਈ, ਮੈਂ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਮੇਰਾ ਬਹੁਤ ਹੀ ਕਦੀਮ ਅਤੇ ਅਜ਼ਮੂਦਾ ਨੁਸਖਾ ਹੈ, ਜਿਹਦੀ ਖੂਬੀ ਹੈ ਕਿ ਅੰਦਰੂਨੀ ਵਰਮ ਨੂੰ ਤਹਿਲੀਲ ਕਰਨ ਦੇ ਨਾਲ ਨਾਲ ਜ਼ਖਮ ਨੂੰ ਵੀ ਭਰਦਾ ਹੈ। ਇਹਦੇ ਨਾਲ ਮੇਦੇ ਦੀ ਤਜ਼ਾਬੀ ਰਤੂਬਤ ਦੀ ਅਫਜ਼ਾਇਸ਼ ਰੁਕ ਜਾਂਦੀ ਹੈ, ਨਿਜ਼ਾਮੇ ਹਜ਼ਮ ਦਰੁਸਤ ਹੁੰਦਾ ਹੈ ਅਤੇ ਅੰਤੜੀਆਂ ਨੂੰ ਤਾਕਤ ਮਿਲਦੀ ਹੈ ਅਤੇ ਥੋੜ੍ਹੇ ਅਰਸੇ 'ਚ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਫਿਕਰ ਨਾ ਕਰੋ, ਤੁਹਾਡੀ ਵਾਲਦਾ ਮੁਹਤਰਮਾ ਦੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੁਹਤਰਮ, ਸਾਇਮਾ ਦੀ ਦੁਆ ਹੈ ਕਿ ਅੱਲਾ ਪਾਕ ਤੁਹਾਡੀ ਵਾਲਦਾ ਮੁਹਤਰਮਾ ਨੂੰ ਮੁਕੰਮਲ ਸਿਹਤਯਾਬੀ ਅਤਾ ਫਰਮਾਏ। ਆਮੀਨ ਤੇ ਸੁਮਾ ਆਮੀਨ। ਸੁਲੇਮਾਨ ਸਾਹਿਬ, ਸਾਨੂੰ ਅਗਲਾ SMS ਅਖਤਰ ਕੁਰੈਸ਼ੀ ਸਾਹਿਬ ਨੇ ਲਿਖਿਆ ਹੈ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਅੱਲਾ ਦੀ ਮਿਹਰਬਾਨੀ ਨਾਲ ਮੇਰੀ ਇੱਕ ਬੇਟੀ ਹੈ ਜਿਹਦੀ ਉਮਰ 9 ਸਾਲ ਹੈ।
2: ਅੱਛਾ।
1: ਇਸ ਤੋਂ ਬਾਅਦ ਮੇਰੀ ਵਾਈਫ ਨੂੰ ਕੁਝ ਐਸੀ ਪ੍ਰੋਬਲਮ ਹੋ ਗਈ ਕਿ ਅਸੀਂ ਮਜ਼ੀਦ ਔਲਾਦ ਤੋਂ ਮਹਿਰੂਮ ਰਹੇ। ਸੁਲੇਮਾਨ ਸਾਹਿਬ, ਕਈ ਲੋਕ ਕਹਿੰਦੇ ਨੇ ਕਿ ਇਹ ਕੋਈ ਬਿਮਾਰੀ ਨਹੀਂ ਬਲਕਿ ਕਿਸੇ ਨੇ ਜਾਦੂ ਟੂਣਾ ਕੀਤਾ ਹੋਇਆ।
2: ਅੱਛਾ।
1: ਕਹਿੰਦੇ ਨੇ ਕਿ ਇਹਦਾ ਨਤੀਜਾ ਇਹ ਕਿ ਮੈਂ ਤੀ ਬੜੇ ਪਰੇਸ਼ਾਨ ਹਾਂ ਅਤੇ ਸੁਲੇਮਾਨ ਸਾਹਿਬ, ਮੈਨੂੰ ਬੜੀ ਕਿਸੇ ਨੇ ਆਸ ਦਵਾਈ ਹੈ ਕਿ ਤੁਹਾਡੇ ਕੋਲ ਇਹਦਾ ਮੁਕੰਮਲ ਇਲਾਜ ਹੈ ਵੇ, ਅਤੇ ਮੈਂ ਆਪਣੀਆਂ ਰਿਪੋਰਟਸ ਵੀ ਭੇਜ ਰਿਹਾ ਵਾਂ, ਤੁਸੀਂ ਇਹਨੂੰ ਤਫਸੀਲ ਨਾਲ ਪੜ੍ਹ ਲਓ ਅਤੇ ਫਿਰ ਮੈਨੂੰ ਦੱਸੋ ਇਹਦੀ ਰੋਸ਼ਨੀ ਵਿੱਚ ਕਿ ਸਾਡਾ ਇਲਾਜ ਹੋ ਸਕਦਾ ਹੈ ਜਾਂ ਨਹੀਂ।
2: ਅਖਤਰ ਭਾਈ ਕੀ ਕਰੀਏ ਤੇ ਕੀ ਨਾ ਕਰੀਏ ਤੁਹਾਡੇ ਇਸ ਸਵਾਲ ਦਾ ਮੈਂ ਤਿੱਬੀ ਹਵਾਲੇ ਨਾਲ ਜਵਾਬ ਦਿਆਂਗਾ ਕਿ ਤੁਸੀਂ ਕਿਸੇ ਕਿਸਮ ਦਾ ਵਹਿਮ ਜਾਂ ਤੁਹਮ ਪ੍ਰਸਤੀ ਨਾ ਕਰੋ ਤੇ ਅੱਲਾਹ ਤੇ ਭਰੋਸਾ ਕਰਕੇ ਆਪਣੀ ਵਾਈਫ ਦਾ ਮੁਕੰਮਲ ਇਲਾਜ ਕਰਾਓ। ਮੇਰੇ ਭਾਈ ਇਹ ਖਿਆਲ ਬਿਲਕੁਲ ਗਲਤ ਹੈ ਕਿ ਇਹ ਕਿਸੇ ਦੂਜੇ ਅਮਲ ਦਾ ਨਤੀਜਾ ਹੈ।
3: ਬਿਲਕੁਲ
2: ਮੇਰੇ ਭਾਈ, ਮੇਰੇ ਕੋਲ ਇਹੋ ਜਿਹੇ ਸੈਂਕੜੋ ਕੇਸਿਸ ਆ ਚੁੱਕੇ ਨੇ ਜਿਹੜੇ ਇਸ ਬਿਮਾਰੀ ਨੂੰ ਜਾਦੂ ਵਾਦੂ ਸਮਝਦੇ ਸਨ, ਲੇਕਿਨ ਜਦੋਂ ਉਹਨਾਂ ਦਾ ਇਲਾਜ ਹੋਇਆ ਤੇ ਅਲਹਮਦੁਲਿਲਾ ਉਹਨਾਂ ਨੂੰ ਸਿਹਤਯਾਬੀ ਹੋਈ।
3: ਬਿਲਕੁਲ
2: ਮੇਰੇ ਭਾਈ, ਮੇਰਾ ਇਹ ਮਸ਼ਵਰਾ ਹੈ ਕਿ ਤੁਸੀਂ ਆਪਣੀ ਵਾਈਫ ਦਾ ਫੌਰਨ ਇਲਾਜ ਕਰਾਓ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਨਾ ਸਿਰਫ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ, ਬਲਕਿ ਅੱਲਾ ਪਾਕ ਤੁਹਾਡੀਆਂ ਮੁਰਾਦਾਂ ਨੂੰ ਵੀ ਇਨਸ਼ਾਅੱਲਾ ਜ਼ਰੂਰ ਪੂਰਾ ਫਰਮਾਏਗਾ।
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਮੋਹਤਰਮ, ਤੁਸੀਂ ਆਪਣੇ SMS ਦਾ ਜਵਾਬ ਸੁਣਿਆ, ਹੁਣ ਤੁਹਾਡਾ ਮੁਫਾਦ ਇਹਦੇ 'ਚ ਕਿ ਤੁਸੀਂ ਇਸ ਮਸ਼ਵਰੇ 'ਤੇ ਮੁਕੰਮਲ ਤੌਰ 'ਤੇ ਅਮਲ ਕਰੋ ਅਤੇ ਇਸ ਪਰੇਸ਼ਾਨੀ ਤੋਂ ਛੁਟਕਾਰਾ ਹਾਸਲ ਕਰੋ। ਸੁਲੇਮਾਨ ਸਾਹਿਬ
2: ਜੀ, ਜੀ
3: ਸਾਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਸ਼ੋਰਟ ਬ੍ਰੇਕ ਦਾ ਵਕਤ ਹੋਇਆ
2: ਅਤੇ
3: ਮੈਂ ਆਪਣੇ ਸੁਣਨ ਵਾਲਿਆਂ ਨੂੰ ਐਡਰੈਸ ਅਤੇ ਟੈਲੀਫੋਨ ਨੰਬਰ ਲਿਖਾਵਾਂ, ਇੰਨੇ ਚਿਰ 'ਚ ਤੁਸੀਂ ਚਾਏ ਪੀ ਲਓ।
2: ਠੀਕ।
3: ਸੋਹਣੇ ਭੈਣ ਭਰਾਓ, ਆਪਣੀ ਅਲਾਮਤ 'ਤੇ ਨਜ਼ਰ ਰੱਖੋ ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਤਿੱਬੀ ਮਸਲੇ 'ਚ ਮੁਬਤਲਾ ਹੋ ਅਤੇ ਦੇਰ ਨਾ ਕਰੋ, ਬਲਕਿ ਫੌਰਨ ਹੀ ਪਾਕਿਸਤਾਨ ਦੇ ਮਾਇਆਨਾਸ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ। ਮਿਲਣ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ ਅਤੇ ਹੁਣ ਪੇਸ਼ੇ ਖਿਦਮਤ ਨੇ ਤੁਹਾਡੀ ਬਾਕੀ ਮੇਲ ਅਤੇ SMS। ਸੁਲੇਮਾਨ ਸਾਹਿਬ, ਅਗਲੀ ਮੇਲ ਹੈ ਜੀ ਜਿਹੜੀ ਸ਼ਾਹਿਦ ਮੁਸ਼ਤਾਕ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬੇ ਅਲੀ, ਮੇਰੀ ਉਮਰ 42 ਸਾਲ ਹੈ, ਮੈਨੂੰ 4 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਹੈ।
2: ਜੀ ਜੀ।
3: ਬੜੀ ਪਾਬੰਦੀ ਨਾਲ ਦਵਾਈ ਲੈਣਾ ਵਾਂ, ਲੇਕਿਨ ਅਸਲ ਮਸਲਾ ਇਹ ਵੇਖ ਕੇ ਮੈਨੂੰ ਅਸਾਬੀ ਤੌਰ 'ਤੇ ਬਹੁਤ ਜ਼ਿਆਦਾ ਵੀਕਨੈਸ ਹੋ ਰਹੀ ਹੈ, ਜਿਹਦੀ ਵਜ੍ਹਾ ਨਾਲ ਮੇਰੀ ਅਮਲੀ ਲਾਈਫ ਬਹੁਤ ਡਿਸਟਰਬ ਅਤੇ ਮੇਰੇ ਲਈ ਜ਼ਹਿਨੀ ਡਿਪਰੈਸ਼ਨ ਦਾ ਸਬਬ ਬਣ ਗਈ ਹੈ। ਸੁਲੇਮਾਨ ਸਾਹਿਬ, ਮੈਂ ਤਾਕਤ ਦੀ ਗੋਲੀਆਂ ਵੀ ਇਸਤੇਮਾਲ ਕਰ ਚੁੱਕੀ ਹਾਂ, ਜਿਹਦੇ ਨਾਲ ਥੋੜ੍ਹੀ ਬਹੁਤ ਤਾਕਤ ਆਈ, ਲੇਕਿਨ ਮੇਰਾ ਬਲੱਡ ਪ੍ਰੈਸ਼ਰ ਹਾਈ ਰਹਿਣ ਲੱਗਾ। ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਇਹੋ ਜਿਹੀਆਂ ਕਮਜ਼ੋਰੀਆਂ ਠੀਕ ਨਹੀਂ ਹੁੰਦੀਆਂ, ਅਗਰ ਇਹ ਕਾਬਲੇ ਇਲਾਜ ਹੈ ਤਾਂ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ ਹੋਏਗੀ। ਜੀ ਸੁਲੇਮਾਨ ਸਾਹਿਬ।
2: ਸ਼ਾਹਿਦ ਭਾਈ, ਕੋਈ ਨਹਿਲ ਬੰਦਾ ਹੀ ਇਹੋ ਜਿਹੀ ਗੱਲ ਕਰ ਸਕਦਾ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਕਮਜ਼ੋਰੀ ਨਾਕਾਬਲੇ ਇਲਾਜ ਹੈ। ਮੇਰੇ ਭਾਈ, ਮੇਰੇ ਕੋਲ ਤੇ ਬੇਸ਼ੁਮਾਰ ਐਸੇ ਮਰੀਜ਼ ਜ਼ੇਰੇ ਇਲਾਜ ਰਹੇ ਨੇ ਤੇ ਰੱਬ ਦਾ ਕਰਮ ਹੈ ਕਿ ਇਲਾਜ ਤੋਂ ਬਾਅਦ ਉਹਨਾਂ ਦੀ ਕਮਜ਼ੋਰੀ ਬਿਲਕੁਲ ਠੀਕ ਹੋ ਗਈ ਤੇ ਉਹ ਹੁਣ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਰਹੇ ਨੇ। ਮੇਰੇ ਮੁਹਤਰਮ ਭਾਈ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਤੇ ਦਿਲ ਦੀ ਬਿਮਾਰੀਆਂ 'ਚ ਇਸਤੇਮਾਲ ਹੋਣ ਵਾਲੀ ਅਦਵੀਆਤ ਦੇ ਬਾਇਸ ਮਰਦਾਂ ਨੂੰ ਇਹ ਕਮਜ਼ੋਰੀ ਹੋ ਜਾਂਦੀ ਹੈ, ਲੇਕਿਨ ਇਹ ਪੂਰੀ ਤਰ੍ਹਾਂ ਕਾਬਲੇ ਇਲਾਜ ਹੈ। ਮੈਂ ਤੁਹਾਡੀ ਖੁਆਇਸ਼ ਦੇ ਮੁਤਾਬਿਕ ਦਵਾਈ ਪਾਰਸਲ ਕਰਾਈ ਹੈ। ਮੈਂ ਇਹਦੀ ਤਾਰੀਫ ਵਿੱਚ ਕੁਝ ਨਹੀਂ ਕਹਾਂਗਾ, ਬਲਕਿ ਇਹਦੇ ਇਸਤੇਮਾਲ ਤੋਂ ਬਾਅਦ ਤੁਸੀਂ ਆਪ ਫੈਸਲਾ ਕਰੋਗੇ ਕਿ ਤੁਹਾਡੀ ਕਮਜ਼ੋਰੀ ਕਿਸ ਹੱਦ ਤੱਕ ਠੀਕ ਹੋਈ ਹੈ। ਬਸ ਮੈਂ ਤੁਹਾਨੂੰ ਇਹ ਹਦਾਇਤ, ਲੇਕਿਨ ਇਹ ਪੂਰੀ ਤਰ੍ਹਾਂ ਕਾਬਲੇ ਇਲਾਜ ਹੈ। ਮੈਂ ਤੁਹਾਡੀ ਖੁਆਇਸ਼ ਦੇ ਮੁਤਾਬਿਕ ਦਵਾਈ ਪਾਰਸਲ ਕਰਾਈ ਹੈ। ਮੈਂ ਇਹਦੀ ਤਾਰੀਫ ਵਿੱਚ ਕੁਝ ਨਹੀਂ ਕਹਾਂਗਾ, ਬਲਕਿ ਇਹਦੇ ਇਸਤੇਮਾਲ ਤੋਂ ਬਾਅਦ ਤੁਸੀਂ ਆਪ

0: ਨਹੀਂ ਮਹਿਸੂਸ ਕਰੋਗੇ।
1: ਜੀ ਮੋਹਤਰਮ, ਤੁਸੀਂ ਆਪਣੇ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਇਸ ਤਿੱਬੀ ਮਸ਼ਵਰੇ ਤੇ ਅਮਲ ਕਰਨਾ। ਸੁਲੇਮਾਨ ਸਾਹਿਬ, ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਲੋਕੀ ਫਤਵਾ ਕਿਉਂ ਦੇ ਦਿੰਦੇ ਨੇ ਕਿ ਫਲਾਂ ਬਿਮਾਰੀ ਨਾਕਾਬਲੇ ਇਲਾਜ, ਇਹ ਕੀ ਗੱਲ ਹੋਈ?
0: ਸਹਿਮਾ ਜੀ, ਕਿਸੇ ਬਿਮਾਰੀ ਨੂੰ ਲਾ ਇਲਾਜ ਸਮਝਣਾ ਗੈਰ ਸ਼ਰਈ ਹੈ, ਕਿਉਂਕਿ ਹਦੀਸ ਮੁਬਾਰਕਾ ਹੈ ਸੱਲੱਲਾਹੁ ਅਲੈਹਿ ਵਸੱਲਮ ਕਿ ਹਰ ਬਿਮਾਰੀ ਦੀ ਦਵਾ ਤੇ ਸ਼ਫਾ ਮੌਜੂਦ ਹੈ।
1: ਬੇਸ਼ੱਕ ਬੇਸ਼ੱਕ, ਚਲੋ ਜਿਹੜੇ ਕਹਿੰਦੇ ਨੇ ਉਹਨਾਂ ਦੀ ਗੱਲ ਉਹਨਾਂ ਦੇ ਸਿਰ। ਸੁਲੇਮਾਨ ਸਾਹਿਬ, ਅਗਲਾ SMS ਹਾਜ਼ਰ ਹੈ ਜਿਹੜਾ ਬਿਲਾਲ ਸਾਹਿਬ ਨੇ ਤਹਿਰੀਰ ਕੀਤਾ ਹੈ। ਇਹਨਾਂ ਨੂੰ ਗੋਡਿਆਂ ਤੇ ਕਮਰ 'ਚ ਦਰਦ ਹੁੰਦਾ ਹੈ। ਲਿਖਦੇ ਨੇ ਕਿ ਮੇਰੀ ਉਮਰ 51 ਸਾਲ ਹੈ, ਮੈਨੂੰ ਗੋਡਿਆਂ 'ਚ ਇੰਨੀ ਦਰਦ ਹੁੰਦੀ ਹੈ ਕਿ ਬੈਠ ਕੇ ਉੱਠਿਆ ਹੀ ਨਹੀਂ ਜਾਂਦਾ ਤੇ ਕਮਰ ਦੀ ਦਰਦ ਦੀ ਵਜ੍ਹਾ ਨਾਲ ਮੋਟਰਸਾਈਕਲ ਚਲਾਉਣਾ ਮੁਸ਼ਕਿਲ ਹੋ ਗਿਆ। ਸੁਲੇਮਾਨ ਸਾਹਿਬ, ਕੋਈ ਆਜ਼ਮੂਦਾ ਦਵਾਈ ਪਾਰਸਲ ਕਰ ਦਿਓ।
0: ਬਿਲਾਲ ਭਾਈ, ਸਾਡੇ ਮੁਲਕ 'ਚ 45 ਸਾਲ ਦੀ ਉਮਰ ਤੋਂ ਜ਼ਿਆਦਾ ਜਾਂ ਇਸ ਉਮਰ ਦੇ ਖਵਾਤੀਨ ਉਹ ਹਜ਼ਰਾਤ ਅਮੂਮਨ ਅਮਰਾਜ਼ ਮੁਫਾਸਲ ਯਾਨੀ ਜੋੜਾਂ ਦੇ ਦਰਦ 'ਚ ਮੁਬਤਲਾ ਹੋ ਜਾਂਦੇ ਨੇ।
1: ਜੀ ਹਾਂ,
0: ਬਲਕਿ ਮੇਰਾ ਜ਼ਾਤੀ ਮੁਸ਼ਾਹਿਦਾ ਹੈ ਕਿ ਇਸ ਉਮਰ ਦੇ ਤਕਰੀਬਨ 62% ਖਵਾਤੀਨ ਉਹ ਹਜ਼ਰਾਤ ਅਮਰਾਜ਼ ਮੁਫਾਸਲ ਦਾ ਸ਼ਿਕਾਰ ਨੇ, ਜਿਨ ਦੀ ਅਹਿਮ ਵਜ੍ਹਾ ਸੁਰਖ ਗੋਸ਼ਤ ਦਾ ਬੇਦਰੇਗ ਇਸਤੇਮਾਲ ਹੈ। ਮੇਰੇ ਭਾਈ, ਤੁਸੀਂ ਸੁਰਖ ਗੋਸ਼ਤ ਬਿਲਕੁਲ ਨਹੀਂ ਛੱਡਦੇ ਹੋ, ਇਹਦੇ ਬਰਕਸ ਮੱਛੀ ਅਤੇ ਚਿਕਨ ਖਾਓ। ਵਜ਼ਨ ਉਠਾਉਣਾ, ਸੀੜੀਆਂ ਚੜ੍ਹਨਾ, ਮੋਟਰਸਾਈਕਲ ਦੀ ਕਿੱਕ ਲਗਾਉਣਾ ਤੁਹਾਡੇ ਲਈ ਬੇਹੱਦ ਮੁਜ਼ਿਰ ਹੈ। ਫੋਮ ਤੇ ਸੌਣ ਦੀ ਬਜਾਏ ਹਾਰਡ ਬੈੱਡ ਇਸਤੇਮਾਲ ਕਰੋ। ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਬੁਨਿਆਦੀ ਤੌਰ 'ਤੇ ਯੂਰਿਕ ਐਸਿਡ ਨੂੰ ਖਾਰਜ ਕਰੇਗੀ ਅਤੇ ਉਜ਼ਲਾਤ ਦੇ ਨਾਲ ਨਾਲ ਹੱਡੀਆਂ ਨੂੰ ਕੁਦਰਤੀ ਕੈਲਸ਼ੀਅਮ ਫਰਾਹਮ ਕਰਕੇ ਹੱਡੀਆਂ ਨੂੰ ਮਜ਼ਬੂਤ ਕਰੇਗੀ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਚੰਦ ਹਫ਼ਤੇ ਇਲਾਜ ਤੋਂ ਬਾਅਦ ਤੁਸੀਂ ਹੈਰਾਨਕੁਨ ਅਫਾਕਾ ਮਹਿਸੂਸ ਕਰੋਗੇ,
1: ਇਨਸ਼ਾ ਅੱਲਾਹ ਤਾਲਾ ਜੀ, ਕਿਉਂ ਨਹੀਂ। ਜੀ ਮੋਹਤਰਮ, ਤੁਸੀਂ ਆਪਣੇ SMS ਦਾ ਜਵਾਬ ਸੁਣਿਆ ਤਾਂ ਹੁਣ ਤੁਸੀਂ ਬੇਫਿਕਰ ਹੋ ਕੇ ਇਲਾਜ ਕਰਾਓ, ਇਨਸ਼ਾ ਅੱਲਾਹ ਤਾਲਾ ਤੁਸੀਂ ਸਿਹਤਯਾਬ ਹੋ ਜਾਓਗੇ। ਸੁਲੇਮਾਨ ਸਾਹਿਬ
0: ਜੀ, ਜੀ
1: ਪ੍ਰੋਗਰਾਮ ਦਾ ਅਗਲਾ ਜਿਹੜਾ SMS ਹੈ ਉਹ ਸਾਨੂੰ ਲਿਖਿਆ ਹੈ ਜੀ ਮੋਹਸਿਨ ਨਦੀਮ ਸਾਹਿਬ ਨੇ।
0: ਜੀ
1: ਕਹਿੰਦੇ ਨੇ ਜੀ ਕਿ ਜਨਾਬੇ ਅਲੀ, ਮੇਰੀ ਉਮਰ 26 ਸਾਲ ਹੈ, ਮੇਰੇ ਬਾਲ ਬਹੁਤ ਜ਼ਿਆਦਾ ਡਿੱਗਦੇ ਨੇ, ਬਲਕਿ ਦਰਮਿਆਨ ਵਿੱਚ ਗੰਜ ਵੀ ਨਜ਼ਰ ਆਉਣ ਲੱਗ ਪਿਆ।
0: ਅੱਛਾ,
1: ਖੁਸ਼ਕੀ ਸਿੱਕੀ ਤੇ ਬੇਹਿਸਾਬ ਹੈ ਤੇ ਮੈਂ ਬਹੁਤ ਸਾਰੇ ਆਇਲ ਤੇ ਸ਼ੈਂਪੂ ਇਸਤੇਮਾਲ ਕੀਤੇ ਨੇ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਬਰਾਏ ਮਿਹਰਬਾਨੀ ਕੋਈ ਬਿਹਤਰੀਨ ਆਇਲ ਜਾਂ ਕੋਈ ਦੂਸਰੀ ਚੀਜ਼ ਪਾਰਸਲ ਕਰ ਦਿਓ ਜਿਹਦੇ ਨਾਲ ਮੇਰਾ ਮਸਲਾ ਠੀਕ ਹੋ ਜਾਵੇ।
0: ਬੇਟਾ ਜੀ, ਰੰਗ ਬਿਰੰਗੇ ਤੇ ਕੈਮੀਕਲ ਅਮੇਜ਼ ਸ਼ੈਂਪੂ ਤੇ ਹੇਅਰ ਆਇਲ ਵਾਲ ਡਿੱਗਣ ਦੀ ਇੱਕ ਅਹਿਮ ਵਜ੍ਹਾ ਹੈ,
1: ਬਿਲਕੁਲ,
0: ਕਿਉਂਕਿ ਕੈਮੀਕਲ ਵਾਲਾਂ ਦੀ ਜੜ੍ਹਾਂ ਨੂੰ ਕਮਜ਼ੋਰ ਕਰਦੇ ਨੇ ਜਿਹਦੇ ਨਤੀਜੇ 'ਚ ਵਾਲ ਵੀ ਡਿੱਗਦੇ ਨੇ ਅਤੇ ਸਿਲਕੀਪਨ ਵੀ ਖਰਾਬ ਹੋ ਜਾਂਦਾ ਹੈ। ਲਿਹਾਜ਼ਾ ਇਹੋ ਜਿਹੇ ਚੀਜ਼ਾਂ ਤੋਂ ਪਰਹੇਜ਼ ਬਿਹਤਰ ਹੈ। ਬੇਟਾ ਜੀ, ਸਭ ਤੋਂ ਪਹਿਲਾਂ ਤਾਂ ਆਪਣੀ ਖੁਰਾਕ ਠੀਕ ਕਰੋ। ਫਾਸਟ ਫੂਡ ਅਤੇ ਦੂਜੀ ਬਾਜ਼ਾਰੀ ਚੀਜ਼ਾਂ ਦੀ ਬਜਾਏ ਫਲ, ਸਬਜ਼ੀ, ਦੁੱਧ, ਮੱਛੀ, ਦਹੀਂ ਅਤੇ ਅੰਡੇ ਖਾਓ। ਰੋਜ਼ਾਨਾ ਵਾਕ ਕਰੋ ਅਤੇ ਵਾਲਾਂ ਦੀ ਜੜ੍ਹਾਂ 'ਚ ਮੇਰਾ ਪਾਰਸਲ ਕਰਦਾ ਜੜੀ ਬੂਟੀ ਹੇਅਰ ਆਇਲ ਲਗਾਓ। ਐਸਾ ਹਰਬਲ ਹੇਅਰ ਆਇਲ ਦੀ ਇਹ ਖੂਬੀ ਹੈ ਕਿ ਫੌਰਨ ਹੀ ਵਾਲਾਂ ਦੀ ਜੜ੍ਹਾਂ 'ਚ ਜਜ਼ਬ ਹੋ ਜਾਂਦਾ ਹੈ
1: ਅਤੇ
0: ਜੜ੍ਹਾਂ ਤੱਕ ਪਹੁੰਚ ਕੇ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ। ਇਹਦੀ ਖਾਸ ਤਾਸੀਰ ਖੁਸ਼ਕੀ ਅਤੇ ਸਿਕਰੀ ਦੀ ਤਹਿ ਨੂੰ ਬਿਲਕੁਲ ਸਾਫ਼ ਕਰਦੀ ਹੈ ਅਤੇ ਰੁੱਖੇ ਅਤੇ ਖੁਰਦਰੇ ਵਾਲਾਂ ਨੂੰ ਸਿਲਕੀ ਅਤੇ ਚਮਕਦਾਰ ਬਣਾਉਂਦੀ ਹੈ। ਇਹ ਹੇਅਰ ਆਇਲ ਵਾਲਾਂ ਦੀ ਗਰੋਥ ਕਰਦਾ ਹੈ, ਵਾਲਾਂ ਦੀ ਲੰਬਾਈ ਵਧਾਉਂਦਾ ਹੈ ਅਤੇ ਵਾਲਾਂ ਨੂੰ ਗਨਾ ਕਰਕੇ ਗੰਜਪਨ ਤੋਂ ਬਚਾਉਂਦਾ ਹੈ।
1: ਬਿਲਕੁਲ ਬਿਲਕੁਲ,
0: ਤੁਸੀਂ ਬਾਕਾਇਦਗੀ ਨਾਲ ਇਹ ਹੇਅਰ ਆਇਲ ਜਿਹੜਾ ਮੈਂ ਦਿੱਤਾ ਇਸਤੇਮਾਲ ਕਰੋ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੇ ਵਾਲ ਬਿਲਕੁਲ ਖੂਬਸੂਰਤ ਹੋ ਜਾਣਗੇ
1: ਜੀ। ਤੁਸੀਂ ਫਿਰ ਦੁਬਾਰਾ ਸੋਹਣੇ ਲੱਗਣ ਲੱਗ ਪਏ। ਇਹ ਨਹੀਂ ਕਹਿੰਦੇ ਕਿ ਗੰਜੇ ਸੋਹਣੇ ਨੇ, ਮਤਲਬ ਕਿ ਠੀਕ ਹੈ ਤੁਸੀਂ ਦੁਬਾਰਾ ਠੀਕ ਹੋ ਜਾਓਗੇ। ਇਹ ਤੇ ਸਾਇਮਾ ਦੀ ਤਸਦੀਕੀ ਬਿਆਨ ਨੇ ਕਿਹਾ ਕਿ ਤੁਸੀਂ ਇਨਸ਼ਾਅੱਲਾ ਤਾਲਾ ਬਹੁਤ ਫਾਇਦਾ ਇਹਦਾ ਹਾਸਲ ਕਰੋਗੇ। ਸੁਲੇਮਾਨ ਸਾਹਿਬ
0: ਜੀ, ਜੀ
1: ਘੜੀ ਦੀ ਜਿਹੜੀਆਂ ਸੂਈਆਂ ਨੇ ਦੱਸ ਰਹੀਆਂ ਕਿ ਸਾਡੇ ਪ੍ਰੋਗਰਾਮ ਦਾ ਵੇਲਾ ਗਿਆ ਜੇ ਮੁੱਖ
0: ਜੀ।
1: ਮੈਂ ਤੁਹਾਡੀ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਰੌਣਕ ਵਧਾਈ, ਬਹੁਤ ਬਹੁਤ ਸ਼ੁਕਰੀਆ।
0: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਅਤੇ ਸਾਰੇ ਸੁਣਨ ਵਾਲਿਆਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਆਪਣਾ ਖਿਆਲ ਰੱਖੋ ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ ਵਿੱਚ ਮੁਬਤਲਾ ਹੋ ਤਾਂ ਪਾਕਿਸਤਾਨ ਦੇ ਮਾਹਿਰ ਨਾਜ਼ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਆ ਕੇ, ਅਤੇ ਇਸ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710 ਯਾਨੀ 042-377-2710 ਮੋਬਾਈਲ ਨੰਬਰ ਹੈ 0300-414-2608 ਯਾਨੀ 0300-414-2608 ਅਤੇ ਸਾਡਾ ਈਮੇਲ ਐਡਰੈਸ ਹੈ ਸੁਲੇਮਾਨ ਡੋਟ दवा खाना।

0: there's music, and then there's magic. One Above, FM 101.
1: और अब वक्त है कमर्शियल ब्रेक का।
2: प्रोग्राम सुनने वाले सारे भैन भरावां ते बुजुर्गां दी खिदमत विच प्रोग्राम दी मेज़बान साइमा बहुत सारे पुरखलूस दुआवां दे नाल तुहानू सलाम कहंदी है ते उम्मीद करदी है कि साडा इह प्रोग्राम साडी इह तिब्बी काविश ते बेहतरीन मशावरत तुहाडे लई सेहतमंदी दा सबब बन रही होवेगी। ਸੁਣੇ ਭੈਣ ਭਰਾਓ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਮਰੀਜ਼ ਦੀ ਈਮੇਲ SMS ਅਸੀਂ ਪ੍ਰੋਗਰਾਮ ਦੀ ਜ਼ੀਨਤ ਬਣਾਈਏ, ਪਰ ਫਿਰ ਵੀ ਬਹੁਤ ਸਾਰੇ ਈਮੇਲਸ ਔਰ SMS ਰਹਿ ਜਾਂਦੇ ਨੇ ਅਤੇ ਇਹਦਾ ਹਰਗਿਜ਼ ਇਹ ਮਤਲਬ ਨਹੀਂ ਹੈਗਾ ਕਿ ਅਸੀਂ ਤੁਹਾਡੇ ਜਿਹੜੇ ਈਮੇਲ ਔਰ SMS ਜ਼ਾਇਆ ਕਰ ਦਿੰਦੇ ਹਾਂ, ਬਲਕਿ ਸੁਲੇਮਾਨ ਸਾਹਿਬ ਉਹਨਾਂ ਦਾ ਜਿਹੜਾ ਨਾ ਜਵਾਬ ਬਕਾਇਦਾ ਦਿੰਦੇ ਨੇ। ਇਸ ਵਾਸਤੇ ਟੈਨਸ਼ਨ ਨਹੀਂ ਲੈਣੀ ਕਿ ਸਾਡੀ ਜਿਹੜੀ ਮੇਲ ਹੈਗੀ ਉੱਥੇ ਪਹੁੰਚੀ, SMS ਪਹੁੰਚਿਆ ਕਿ ਨਹੀਂ ਪਹੁੰਚਿਆ। ਪ੍ਰੋਫੈਸਰ ਸਾਹਿਬ ਨੇ ਉਹ ਤੁਸੀਂ ਜਿਸ ਨੰਬਰ ਤੋਂ SMS ਕਰਦੇ ਹੋ, ਜਿਸ ਨੰਬਰ ਤੁਸੀਂ ਮੇਲ ਕਰਦੇ ਹੋ, ਉਸੇ ਨੰਬਰ 'ਤੇ ਤੁਹਾਨੂੰ ਉਹਦਾ ਜਵਾਬ ਦਿੱਤਾ ਜਾਂਦਾ। ਇਸੇ ਲਈ ਕਿਸੇ ਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ, ਤੁਸੀਂ ਬਿਲਾ ਤਾਤੁਲ ਆਪਣੇ ਤਿੱਬੀ ਮਸਾਇਲ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਅਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਤੋਂ ਤਿੱਬੀ ਰਹਿਨਮਾਈ ਹਾਸਲ ਕਰ ਸਕਦੇ ਹੋ। ਸੁਣੇ ਭੈਣ ਭਰਾਓ, ਹਮੇਸ਼ਾ ਵਾਂਗੂ ਅੱਜ ਵੀ ਪਾਕਿਸਤਾਨ ਦੇ ਮਸ਼ਹੂਰ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਲੇਕਿਨ ਪਹਿਲਾਂ ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ, ਉਸ ਤੋਂ ਬਾਅਦ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਮਿਲਵਾਵਾਂਗੇ ਅਤੇ ਜਨਾਬ ਕਾਗਜ਼ ਪੈਨਸਲ ਸੰਭਾਲੋ ਅਤੇ ਨੋਟ ਫਰਮਾਓ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾਓ, ਰੇਡੀਓ ਦੇ ਨੇੜੇ ਨੇੜੇ ਆ ਜਾਓ, ਕਿਉਂਕਿ ਹੁਣ ਮਿਲਨੇ ਆ ਪਾਕਿਸਤਾਨ ਦੇ ਮੰਨੇ ਪ੍ਰਮੰਨੇ ਤਿੱਬੀ ਉਸਤਾਦ, ਯਾਨੀ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਅਵਾਰਡ ਯਾਫਤਾ ਗੋਲਡ ਮੈਡਲਿਸਟ ਤਬੀਬ ਔਰ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਆਮਦ ਦਾ ਸ਼ੁਕਰੀਆ ਅਦਾ ਕਰਨੀ ਹੈ।
3: ਸਹਿਮਾ ਜੀ, ਸ਼ੁਕਰੀਆ ਅਤੇ ਤੁਹਾਡਾ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੰਦੇ ਹੋ ਅਤੇ ਮੇਰੀ ਹਮੇਸ਼ਾ ਇਹ ਦੁਆ ਹੁੰਦੀ ਹੈ ਕਿ ਸੋਹਣਾ ਰੱਬ ਹਰ ਮਰੀਜ਼ ਨੂੰ ਸ਼ਿਫਾਏ ਕਾਮਲਾ ਤਾ ਫਰਮਾਏ।
2: ਆਮੀਨ ਆਮੀਨ ਤੇ ਸੁਮਾ ਆਮੀਨ। ਜੀ ਸੁਲੇਮਾਨ ਸਾਹਿਬ, ਗੱਲ ਇਹ ਕਿ ਹਮੇਸ਼ਾ ਤਰ੍ਹਾਂ ਈਮੇਲਸ ਔਰ SMS ਦੇ ਰੋਟੇ ਨੇ।
3: ਜੀ ਜੀ,
2: ਸਭ ਤੋਂ ਪਹਿਲੇ ਸਾਨੂੰ ਵਕਾਰ ਸ਼ੌਕਰ ਸਾਹਿਬ ਨੇ ਈਮੇਲ ਜਿਹੜੀ ਸਾਨੂੰ ਲਿਖੀ ਹੈ, ਫਰਮਾਉਂਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨ ਲਈ ਇਹ ਮੇਲ ਲਿਖੀ ਹੈ। ਸੁਲੇਮਾਨ ਸਾਹਿਬ, ਮੈਨੂੰ ਸ਼ਦੀਦ ਅਸਾਬੀ ਤੇ ਜਿਸਮਾਨੀ ਕਮਜ਼ੋਰੀ ਦਾ ਮਸਲਾ ਸੀ, ਜਿਹੜਾ ਤੁਹਾਡੇ ਇਲਾਜ ਤੋਂ ਬਾਅਦ ਅਲਹਮਦੁਲਿਲਾ ਬਿਲਕੁਲ ਠੀਕ ਹੋ ਗਿਆ। ਸੁਲੇਮਾਨ ਸਾਹਿਬ, ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਮੈਂ ਹੁਣ ਬਿਲਕੁਲ ਫਿੱਟ ਹਾਂ, ਕੋਈ ਮਸਲਾ ਨਹੀਂ। ਲੇਕਿਨ ਮੈਂ ਚਾਹੁੰਦਾ ਵਾਂ ਕਿ ਤੁਸੀਂ ਮੈਨੂੰ ਮਜ਼ੀਦ ਐਡਵਾਈਸ ਕਰ ਦਿਓ ਕਿ ਮੈਂ ਕੀ ਫਰਦਰ ਦਵਾਈ ਖਾਵਾਂ ਜਾਂ ਨਾ ਖਾਵਾਂ, ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ?
3: ਬੇਟਾ ਜੀ, ਮੈਂ ਸੋਹਣੇ ਰੱਬ ਦਾ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਉਸ ਪਾਕ ਜ਼ਾਤ ਨੇ ਮੇਰੇ ਤਜਵੀਜ਼ ਕਰਦਾ ਇਲਾਜ ਨੂੰ ਤੁਹਾਡੇ ਲਈ ਸ਼ਿਫਾ ਦਾ ਜ਼ਰੀਆ ਬਣਾਇਆ। ਬੇਟਾ ਜੀ, ਅਲਹਮਦੁਲਿਲਾ, ਮੈਨੂੰ ਇਸ ਫੀਲਡ ਵਿੱਚ ਤਵੀਲ ਅਰਸਾ ਦਾ ਤਜਰਬਾ ਹੈ ਅਤੇ ਸੈਂਕੜੋ ਨਹੀਂ ਬਲਕਿ ਤੁਹਾਡੇ ਵਰਗੇ ਹਜ਼ਾਰੋਂ ਨੌਜਵਾਨਾਂ ਦਾ ਇਲਾਜ ਕੀਤਾ ਹੈ। ਇਸ ਲਈ ਅੱਲਾ ਦੀ ਮਿਹਰਬਾਨੀ ਨਾਲ ਮੇਰੇ ਕੋਲ ਆਉਣ ਵਾਲੇ 95% ਨੌਜਵਾਨ ਸਿਹਤਯਾਬ ਹੁੰਦੇ ਨੇ ਅਤੇ ਬਾਕੀ 5% ਉਹ ਨੇ ਜਿਹੜੇ ਇਲਾਜ ਅਧੂਰਾ ਛੱਡ ਦਿੰਦੇ ਨੇ ਜਾਂ ਫਿਰ ਦਵਾਈ ਅਤੇ ਪਰਹੇਜ਼ੀ 'ਚ ਗਫਲਤ ਕਰਕੇ ਬਿਮਾਰੀ ਤੋਂ ਛੁਟਕਾਰਾ ਹਾਸਲ ਨਹੀਂ ਕਰ ਸਕਦੇ। ਬੇਟਾ ਜੀ, ਤੁਸੀਂ ਅਲਹਮਦੁਲਿਲਾ ਹੁਣ ਬਿਲਕੁਲ ਸਿਹਤਮੰਦ ਅਤੇ ਫਿੱਟ ਹੋ, ਲਿਹਾਜ਼ਾ ਮੈਂ ਤੁਹਾਨੂੰ ਮਜ਼ੀਦ ਦਵਾਈ ਪਾਰਸਲ ਨਹੀਂ ਕਰਾਵਾਂਗਾ ਕਿਉਂਕਿ ਬਿਲਾ ਜ਼ਰੂਰਤ ਦਵਾਈ ਦਾ ਇਸਤੇਮਾਲ ਤਿੱਬੀ ਕਾਨੂੰਨ ਦੇ ਖਿਲਾਫ ਹੈ। ਤੁਸੀਂ ਬਸ ਥੋੜ੍ਹੇ ਅਰਸੇ ਇਹਤਿਆਤੀ ਤਦਾਬੀਰ 'ਤੇ ਅਮਲ ਕਰੋ, ਇਨਸ਼ਾਅੱਲਾ ਤੁਸੀਂ ਸਿਹਤਮੰਦ ਹੋ ਜਾਓਗੇ।
2: ਜੀ ਭਾਈ ਸਾਹਿਬ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਸਾਡੇ ਵੱਲੋਂ ਵੀ ਸਿਹਤਯਾਬੀ ਦੀ ਮੁਬਾਰਕਬਾਦ ਕਬੂਲ ਫਰਮਾਓ ਅਤੇ ਹੁਣ ਦਵਾਈ ਨੂੰ ਭੁੱਲ ਜਾਓ, ਕਿਉਂਕਿ ਇਹ ਦਵਾਈ ਹੈ, ਕੋਈ ਆਈਸਕ੍ਰੀਮ ਜਾਂ ਚੌਕਲੇਟ ਨਹੀਂ। ਜਿਹੜੀ ਜਦੋਂ ਦਿਲ ਕਰੇ ਖਾ ਲਿੱਤੀ ਜਾਵੇ। ਕਿਉਂ ਸਲਮਾਨ ਸਰ
3: ਜੀ? ਬਿਲਕੁਲ ਜੀ, ਦਵਾਈ ਦਾ ਗੈਰ ਜ਼ਰੂਰੀ ਇਸਤੇਮਾਲ ਇੰਨਾ ਹੀ ਮੁਜ਼ਰ ਹੈ ਜਿੰਨਾ ਕਿ ਬਿਮਾਰੀ ਦੀ ਹਾਲਤ ਵਿੱਚ ਦਵਾਈ ਦਾ ਤਰਕ ਕਰਨਾ ਮੁਜ਼ਰ ਹੈ।
2: ਵਾਹ ਵਾਹ ਵਾਹ, ਮਾਸ਼ਾਅੱਲਾ ਸੁਲੇਮਾਨ ਸਾਹਿਬ, ਕਿੰਨੀ ਖੂਬਸੂਰਤ ਗੱਲ ਕੀਤੀ ਹੈ ਸੁਲੇਮਾਨ ਸਾਹਿਬ। ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਆਸਿਫ ਰੰਧਾਵਾ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਮੈਨੂੰ ਇਨਫਰਟੈਲਿਟੀ ਦੇ ਹਵਾਲੇ ਨਾਲ ਤੁਹਾਡੀ ਗਾਈਡਨੈਂਸ ਦੀ ਜ਼ਰੂਰਤ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਆਪਣੀ ਲੈਬ ਰਿਪੋਰਟਸ ਵੀ ਕਰ ਰਿਹਾ ਵਾਂ, ਇਹਨਾਂ ਦੀ ਰੋਸ਼ਨੀ 'ਚ ਰਹਿਨੁਮਾਈ ਫਰਮਾਓ ਕਿ ਮੇਰੀ ਬਿਮਾਰੀ ਠੀਕ ਹੋਣ ਦੇ ਕਿੰਨੇ ਫੀਸਦ ਚਾਂਸਿਸ ਨੇ। ਸੁਲੇਮਾਨ ਸਾਹਿਬ, ਮੈਨੂੰ ICSIA ਐਡਵਾਈਸ ਕੀਤੀ ਗਈ ਹੈ ਅਤੇ ਇਹਦੇ ਬਾਰੇ ਕੁਛ ਦੱਸੋ।
3: ਆਸਫ ਭਾਈ, ਅਤੇ ਤੁਹਾਡੀ ਬਿਮਾਰੀ ਹਰਬਲ ਟ੍ਰੀਟਮੈਂਟ ਨਾਲ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ। ਮੇਰੇ ਭਾਈ, ਮੇਰਾ ਮੁਖਲਸਾਨਾ ਮਸ਼ਵਰਾ ਹੈ ਕਿ ਤੁਸੀਂ ਬਿਲਕੁਲ ਟੈਨਸ਼ਨ ਨਾ ਲਵੋ ਅਤੇ ਨਾ ਹੀ ਆਪਣੇ ਆਪ ਨੂੰ ਲਾਇਲਾਜ ਸਮਝੋ, ਬਲਕਿ ਇੱਕ ਵਾਰੀ ਅੱਲਾ 'ਤੇ ਭਰੋਸਾ ਕਰਕੇ ਸਾਡੇ ਹਰਬਲ ਟ੍ਰੀਟਮੈਂਟ ਨੂੰ ਵੀ ਜ਼ਰੂਰ ਅਜ਼ਮਾਓ।
2: ਜੀ ਬਿਲਕੁਲ,
3: ਸੋਹਣੇ ਰੱਬ ਦੀ ਮਿਹਰਬਾਨੀ ਨਾਲ ਨਾ ਸਿਰਫ ਤੁਹਾਡੀ ਇਹ ਬੇਉਲਾਦੀ ਦੀ ਪ੍ਰੋਬਲਮ ਠੀਕ ਹੋ ਜਾਏਗੀ, ਬਲਕਿ ਇਨਸ਼ਾਅੱਲਾ ਸੋਹਣਾ ਰੱਬ ਤੁਹਾਡੀ ਦਿਲਾਂ ਦੀ ਮੁਰਾਦਾਂ ਨੂੰ ਵੀ ਜ਼ਰੂਰ ਪੂਰਾ ਫਰਮਾਏਗਾ।
2: ਬੇਸ਼ੱਕ ਜੀ, ਬੇਸ਼ੱਕ, ਇਨਸ਼ਾਅੱਲਾ ਤਾਲਾ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਆਪਣੇ ਮਸਲੇ ਦਾ ਹੱਲ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਕਰੋ, ਅੱਲਾ ਕਰਮ ਫਰਮਾਏਗਾ। ਸੁਲੇਮਾਨ ਸਾਹਿਬ, ਇੱਕ ਸ਼ੋਰਟ ਬ੍ਰੇਕ ਦਾ ਵਕਤ ਹੋ ਰਿਹਾ, ਤੁਸੀਂ ਚਾਹ ਪੀਓ ਅਤੇ ਮੈਂ ਹੁਣੇ ਆਈ।
3: ਠੀਕ।
2: ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ, ਬਲਕਿ ਫੌਰਨ ਹੀ ਇਲਾਜ ਕਰਵਾਓ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਆਨਾਜ਼ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਅਤੇ ਮਿਲਣ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 0300-414-2608, ਯਾਨੀ 0300-414-2608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾ, ਪਤਾ ਤੁਸੀਂ ਨੋਟ ਫਰਮਾਇਆ। ਅਤੇ ਹੁਣ ਪੇਸ਼ ਨੇ ਤੁਹਾਡੀ ਬਾਕੀ ਮੇਲਸ ਅਤੇ SMS ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਤਿੱਬੀ ਮਸ਼ਵਰਿਆਂ 'ਚ। ਸੁਲੇਮਾਨ ਸਾਹਿਬ, ਤੁਸੀਂ ਚਾਹ ਤਾਂ ਪੀ ਲਿੱਤੀ ਹੈ?
3: ਸਹਿਮਤ ਜੀ, ਚਾਹ ਕਾਫੀ ਨਹੀਂ ਬਲਕਿ ਚਾਹ ਹੀ ਕਾਫੀ ਹੈ।
2: ਕੀ ਹੋਇਆ ਸੁਲੇਮਾਨ ਸਾਹਿਬ? ਮਾਸ਼ਾਅੱਲਾ, ਬਹੁਤ ਹੀ ਅਦਬੀ ਕਿਸਮ ਦਾ ਜਵਾਬ ਦਿੱਤਾ ਜੇ, ਚਾਹ ਹੀ ਕਾਫੀ ਹੈ। ਸੁਲੇਮਾਨ ਸਾਹਿਬ, ਅਗਲੀ ਜਿਹੜੀ ਸਾਡੀ ਮੇਲ ਹੈ ਨਾ
3: ਜੀ,
2: ਉਹ ਵੀ ਚਾਹ ਕਾਫੀ ਦੇ ਹਵਾਲੇ ਨਾਲ ਹੀ ਹੈ।
3: ਅੱਛਾ।
2: ਇਹ ਜਿਹੜੀ ਮੇਲ ਸਾਨੂੰ ਭੇਜੀ ਹੈ ਗਜ਼ਨਫਰ ਹੋਰਾਂ ਨੇ ਭੇਜੀ ਹੈ, ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਚਾਹ ਕਾਫੀ ਦੀ ਬਹੁਤ ਹੀ ਆਦਤ ਹੈ ਤੇ ਦਿਨ 'ਚ ਤਕਰੀਬਨ 15-16 ਕੱਪ ਚਾਹ ਪੀ ਜਾਂਦਾ ਵਾਂ। ਸੁਲੇਮਾਨ ਸਾਹਿਬ, ਮਸਲਾ ਇਹ ਵੇ ਕਿ ਮੈਨੂੰ ਨੀਂਦ ਠੀਕ ਤਰ੍ਹਾਂ ਨਹੀਂ ਆਉਂਦੀ, ਸਿਰ 'ਚ ਖੁਸ਼ਕੀ ਸਿਕਰੀ ਬਹੁਤ ਜ਼ਿਆਦਾ ਹੈ, ਭੁੱਖ ਬਹੁਤ ਘੱਟ ਗਈ ਹੈ ਅਤੇ ਗੋਡਿਆਂ 'ਚ ਦਰਦ ਵੀ ਹੁੰਦਾ। ਸੁਲੇਮਾਨ ਸਾਹਿਬ, ਕਿਧਰੇ ਇਹ ਚਾਹ ਅਤੇ ਕੌਫੀ ਦਾ ਨਤੀਜਾ ਤਾਂ ਨਹੀਂ? ਬਰਾਏ ਕਰਮ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
3: ਗਜ਼ਨਫਰ ਭਾਈ, ਤੁਹਾਡੀ ਤਿੰਨ ਮੁਤਜ਼ਾਦ ਤਕਲੀਫਾਂ ਦੀ ਅਸਲ ਵਜ੍ਹਾ ਹੀ ਚਾਹ ਤੇ ਕਾਫੀ ਹੈ। ਚਾਹ ਤੇ ਕਾਫੀ ਰਤੂਬਾਤ ਨੂੰ ਖੁਸ਼ਕ ਕਰ ਦਿੰਦੀ ਹੈ, ਜਿਹਦੇ ਨਤੀਜੇ 'ਚ ਖੁਸ਼ਕੀ ਹੋ ਜਾਂਦੀ ਹੈ ਅਤੇ ਜ਼ੋਫੇ ਜਿਗਰ ਦੇ ਸਬਬ ਭੁੱਖ ਘੱਟ ਲੱਗਦੀ ਹੈ ਅਤੇ ਗੋਡਿਆਂ ਦਾ ਦਰਦ ਵੀ ਚਾਹ ਦੀ ਜ਼ਿਆਦਤੀ ਨਾਲ ਹੈ। ਮੇਰੇ ਭਾਈ, ਹਰ ਚੀਜ਼ ਇਤਦਾਲ 'ਚ ਚੰਗੀ ਲੱਗਦੀ ਹੈ। ਬਹਰਹਾਲ ਆਪਣੀ ਆਦਤ ਨੂੰ ਤਬਦੀਲ ਕਰੋ, ਮੈਂ ਦਵਾਈ ਪਾਰਸਲ ਕਰਾਈਏ, ਬਿਲਾ ਨਾਗਾ ਦਵਾਈ ਇਸਤੇਮਾਲ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਪ੍ਰੋਬਲਮ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ।
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਮੋਹਤਰਮ, ਤੁਸੀਂ ਆਪਣੇ SMS ਦਾ ਜਵਾਬ ਸੁਣ ਲਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਵੀ ਕਰਨਾ ਹੈ। ਸੁਲੇਮਾਨ ਸਾਹਿਬ
3: ਜੀ, ਜੀ
2: 15-16 ਕੱਪ ਚਾਹ ਤੇ ਕਾਫੀ, ਉਫ ਇੰਨੀ ਚਾਹੇ ਕਾਫੀ, ਇਹ ਭਾਈ ਸਾਹਿਬ ਤੇ ਟੁਰਦੇ ਫਿਰਦੇ ਟੀ ਸਟਾਲ ਬਣ ਗਏ ਹੁਣੇ। ਸੁਲੇਮਾਨ ਸਾਹਿਬ, ਅਗਲੀ ਇਹ ਮੇਲ ਹਾਜ਼ਰ ਹੈ ਜਿਹੜੀ ਸਾਡੀ ਭੈਣ ਸਾਹਿਬਾਂ ਨੇ ਤਹਿਰੀਰ ਕੀਤੀ ਹੈ। ਫਰਮਾਉਂਦੀਆਂ ਨੇ ਕਿ ਮੇਰੀ ਇੱਕ ਬੇਟੀ ਹੈ ਜਿਹਦੀ ਉਮਰ 5 ਸਾਲ ਹੈ, ਇਹਦੀ ਪੈਦਾਇਸ਼ ਤੋਂ ਬਾਅਦ ਮੇਰਾ ਵਜ਼ਨ ਜ਼ਿਆਦਾ ਹੋ ਗਿਆ, ਮੈਂ ਸ਼ੁਰੂ 'ਚ ਤੇ ਤਵੱਜੋ ਨਾ ਕੀਤੀ ਲੇਕਿਨ ਹੁਣ ਬਾਕਾਇਦਾ ਮੋਟਾਪਾ ਨਜ਼ਰ ਆਉਂਦਾ। ਮੈਂ 1 ਮਹੀਨਾ ਤੱਕ ਸ਼ਦੀਦ ਕਿਸਮ ਦੀ ਡਾਇਟਿੰਗ ਵੀ ਕੀਤੀ ਹੈ ਲੇਕਿਨ ਮੇਰਾ ਖਿਆਲ ਨਹੀਂ ਕਿ ਮੇਰਾ ਵਜ਼ਨ ਘਟਿਆ। ਸੁਲੇਮਾਨ ਸਾਹਿਬ, ਮੈਂ ਸੁਣਿਆ ਕਿ ਦੇਸੀ ਦਵਾਈਆਂ ਨਾਲ ਮੋਟਾਪਾ ਠੀਕ ਹੋ ਜਾਂਦਾ, ਅਗਰ ਇਹ ਗੱਲ ਠੀਕ ਹੈ ਤੇ ਫਿਰ ਮੈਨੂੰ ਵੀ ਕੋਈ ਤਜਰਬਾਸ਼ੁਦਾ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਇਹ ਵੀ ਦੱਸਣਾ ਕਿ ਦੇਸੀ ਦਵਾਈਆਂ ਦੇ ਇਸਤੇਮਾਲ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ?
3: ਮੇਰੀ ਭੈਣ, ਮੈਂ ਵਸੂਕ ਨਾਲ ਕਹਿਣਾ ਕਿ ਦੁਨੀਆ 'ਚ ਤਿੱਬੇ ਯੂਨਾਨੀ ਹੀ ਐਸਾ ਤਰੀਕਾ ਇਲਾਜ ਹੈ ਜਿਹਦੇ ਇਹ 'ਚ ਸਾਈਡ ਇਫੈਕਟ ਦਾ ਖਤਰਾ ਨਹੀਂ ਹੁੰਦਾ।
2: ਬਿਲਕੁਲ।
3: ਮੇਰੀ ਭੈਣ, ਤੁਸੀਂ ਰੋਜ਼ਾਨਾ ਹਲਦੀ, ਮਿਰਚਾਂ, ਗਰਮ ਮਸਾਲੇ, ਪਿਆਜ਼, ਥੂਮ, ਅਦਰਕ ਵਗੈਰਾ ਇਸਤੇਮਾਲ ਕਰਦੇ ਹੋ, ਇਹ ਵੀ ਤੇ ਜੜੀ ਬੂਟੀਆਂ ਨੇ, ਸਬਜ਼ੀ ਵੀ ਨਬਾਤਾਤ ਚ ਸ਼ੁਮਾਰ ਹੁੰਦੀਆਂ ਨੇ। ਕਦੀ ਕਿਸੇ ਨੂੰ ਇਹਨਾਂ ਜੜੀ ਬੂਟੀਆਂ ਨਾਲ ਨੁਕਸਾਨ ਹੋਇਆ ਹੈ? ਮੇਰੀ ਭੈਣ, ਮੋਟਾਪੇ ਦਾ ਕਾਮਯਾਬ ਇਲਾਜ ਹੀ ਜੜੀ ਬੂਟੀਆਂ ਨੇ। ਲਿਹਾਜ਼ਾ ਯਾਦ ਰੱਖੋ ਕਿ ਖਾਲੀ ਡਾਇਟਿੰਗ ਕਾਫੀ ਨਹੀਂ, ਬਲਕਿ ਜੜੀ ਬੂਟੀਆਂ ਦੀ ਦਵਾਈ ਬੇਹੱਦ ਜ਼ਰੂਰੀ ਹੈ। ਮੇਰੀ ਪਿਆਰੀ ਭੈਣ, ਮੈਂ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਜਿਸਮ ਦੀ ਫਾਲਤੂ ਚਰਬੀ ਨੂੰ ਤਹਿਲੀਲ ਕਰੇਗੀ ਤੇ ਚਰਬੀਲੇ ਜ਼ਰਾਤ ਦੀ ਅਫਸਾਇਸ਼ ਨੂੰ ਰੋਕੇਗੀ ਤੇ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਨੂੰ ਮੋਟਾਪੇ ਤੋਂ ਮੁਕੰਮਲ ਨਜਾਤ ਮਿਲ ਜਾਏਗੀ। ਮੈਂ ਤੁਹਾਡੇ ਲਈ ਮੌਜੂਦ ਡਾਇਟ ਵੀ ਤਰਤੀਬ ਦਿੱਤੀ ਹੈ, ਤੁਸੀਂ ਦਵਾਈ ਤੇ ਡਾਇਟ ਪਲਾਨ ਤੇ ਪੂਰੀ ਤਰ੍ਹਾਂ ਅਮਲ ਕਰਨਾ ਹੈ। ਇਨਸ਼ਾਅੱਲਾ ਤੁਹਾਨੂੰ ਮੋਟਾਪੇ ਤੋਂ ਛੁਟਕਾਰਾ ਮਿਲ ਜਾਏਗਾ ਤੇ ਕਮਜ਼ੋਰੀ ਹੋਏ ਬਗੈਰ ਤੁਸੀਂ ਦੁਬਲੇ ਪਤਲੇ ਤੇ ਸਲਿਮ ਸਮਾਰਟ ਹੋ ਜਾਓਗੇ।
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਭੈਣ ਜੀ, ਤੁਸੀਂ ਸੁਲੇਮਾਨ ਸਾਹਿਬ ਦੀ ਰਾਏ ਸੁਣੀ ਨਾ, ਹੁਣ ਤੁਸੀਂ ਦਵਾਈ ਤੇ ਡਾਇਟ ਪਲਾਨ ਤੇ ਅਮਲ ਕਰਨਾ। ਸਾਇਮਾ ਯਕੀਨ ਦਵਾਉਂਦੀ ਕਿ ਇਨਸ਼ਾਅੱਲਾ ਤਾਲਾ ਮੋਟਾਪੇ ਦਾ ਸਿਆਪਾ ਮੁੱਕ ਜਾਏਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਜਿਹੜੀ ਰਊਫ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ, ਕਹਿੰਦੇ ਨੇ ਕਿ ਮੇਰੀ ਉਮਰ 40 ਸਾਲ ਹੈ, ਮੈਨੂੰ ਜ਼ਿਆਬਿਟਿਸ ਯਾਨੀ ਡਾਇਬਟੀ ਡਾਇਟ ਪਲਾਨ ਤੇ ਅਮਲ ਕਰਨਾ। ਸਾਇਮਾ ਯਕੀਨ ਦਵਾਉਂਦੀ ਕਿ ਇਨਸ਼ਾਅੱਲਾ ਤਾਲਾ ਮੋਟਾਪੇ ਦਾ ਸਿਆਪਾ ਮੁੱਕ ਜਾਏਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਜਿਹੜੀ ਰਊਫ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ, ਕਹਿੰਦੇ

0: ਆਓ ਸਾਹਿਬ, ਮੈਂ ਇਸ ਤੋਂ ਪਹਿਲਾਂ ਵੀ ਕਈ ਵਾਰੀ ਅਰਜ਼ ਕੀਤੀ ਹੈ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ 'ਚ ਮੁਬਤਲਾ ਮਰੀਜ਼ਾਂ ਨੂੰ ਉਮੂਮਨ ਅਸਾਬੀ ਕਮਜ਼ੋਰੀ ਦੀ ਤਕਲੀਫ ਹੋ ਜਾਂਦੀ ਹੈ, ਜਿਹੜੀ ਉਹਨਾਂ ਦੀ ਅਜ਼ਦਵਾਜੀ ਜ਼ਿੰਦਗੀ ਨੂੰ ਯਕੀਨਨ ਮੁਤਾਸਰ ਕਰਦੀ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਇਹ ਕਮਜ਼ੋਰੀ ਨਾਕਾਬਲੇ ਇਲਾਜ ਹੈ। ਮੇਰੇ ਭਾਈ, ਮੇਰੇ ਕੋਲ ਇੱਕ ਨਹੀਂ ਬਲਕਿ ਸੈਂਕੜੇ ਇਹੋ ਜਿਹੇ ਪੇਸ਼ੈਂਟ ਆ ਚੁੱਕੇ ਨੇ ਜਿਨ੍ਹਾਂ ਨੂੰ ਸ਼ੂਗਰ, ਅਮਰਾਜ਼ੇ ਕਲਬ, ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਦੇ ਬਾਇਸ ਅਸਾਬੀ ਕਮਜ਼ੋਰੀ ਹੋ ਗਈ ਸੀ। ਲੇਕਿਨ ਅੱਲਾਹ ਦੀ ਮਿਹਰਬਾਨੀ ਨਾਲ ਅੱਜ ਉਹ ਮਰੀਜ਼ ਇੱਕ ਸਿਹਤਮੰਦ, ਖੁਸ਼ਗਵਾਰ ਅਤੇ ਭਰਪੂਰ ਅਜ਼ਵਾਜੀ ਜ਼ਿੰਦਗੀ ਗੁਜ਼ਾਰ ਰਹੇ ਨੇ। ਲਿਹਾਜ਼ਾ ਤੁਸੀਂ ਵੀ ਫਿਕਰ ਨਾ ਕਰੋ, ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਸ ਦਵਾਈ ਨਾਲ ਇਨਸ਼ਾਅੱਲਾ ਸ਼ੂਗਰ ਕੰਟਰੋਲ ਹੋ ਜਾਏਗੀ ਅਤੇ ਅਸਾਬੀ ਕਮਜ਼ੋਰੀ ਵੀ ਮੁਕੰਮਲ ਤੌਰ 'ਤੇ ਠੀਕ ਹੋ ਜਾਏਗੀ ਅਤੇ ਤੁਸੀਂ ਇਨਸ਼ਾਅੱਲਾ ਸ਼ੂਗਰ ਦੇ ਬਾਵਜੂਦ ਅੱਛੀ ਅਤੇ ਪੁਰਸਕੂਨ ਜ਼ਿੰਦਗੀ ਗੁਜ਼ਾਰ ਸਕੋਗੇ
1: ਇਨਸ਼ਾਅੱਲਾ ਤਾਲਾ ਜੀ। ਮੋਹਤਰਮ, ਤੁਸੀਂ ਆਪਣੇ ਮੇਲ ਦਾ ਜਵਾਬ ਸੁਣਿਆ ਅਤੇ ਹੁਣ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਵੀ ਕਰਨਾ। ਸੁਲੇਮਾਨ ਸਾਹਿਬ, ਵਕਤ ਘੱਟ ਹੈ ਅਤੇ ਮੁਕਾਬਲਾ ਬੜਾ ਹੀ ਸਖਤ ਹੋਇਆ ਪਿਆ। ਮੋਹਤਰਮ ਨਿਸਾਰ ਕਾਦਰ ਸਾਹਿਬ ਦੇ ਜੁਮਲੇ 'ਤੇ ਅਮਲ ਕਰਕੇ ਫੌਰਨ ਹੀ ਅਗਲੀ ਜਿਹੜੀ ਮੇਲ ਹੈ ਉਹ ਤੁਹਾਨੂੰ ਪੇਸ਼ ਕਰ ਰਹੀ ਹਾਂ। ਜਿਹੜੇ ਨੁਮਾਨ ਸਾਹਿਬ ਨੇ ਤਹਿਰੀਰ ਕੀਤੀ ਹੈ, ਫਰਮਾਉਂਦੇ ਨੇ ਕਿ ਮੈਨੂੰ ਇੱਕ ਸਾਲ ਤੋਂ ਅਲਸਰ ਦੀ ਪ੍ਰੋਬਲਮ ਹੈ, ਬਹੁਤ ਇਹਤਿਆਤ ਵੀ ਕਰਨਾ ਵਾ, ਯਕੀਨ ਆਰਾਮ ਨਹੀਂ ਆਉਂਦਾ। ਹੁਣ ਮੈਂ ਸੋਚਿਆ ਕਿ ਦੇਸੀ ਇਲਾਜ ਹੀ ਅਜ਼ਮਾਵਾਂ। ਸੁਲੇਮਾਨ ਸਾਹਿਬ, ਮੇਰੀ ਉਮਰ 48 ਸਾਲ ਹੈ,
0: ਜੀ ਜੀ,
1: ਮੇਰੇ ਲਈ ਕੋਈ ਆਜ਼ਮੂਦਾ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੁਕੰਮਲ ਆਰਾਮ ਆ ਜਾਏ।
0: ਨੁਮਾਨ ਸਾਹਿਬ, ਅਲਸਰ ਦੀ ਤਕਲੀਫ ਦਵਾ ਦੇ ਨਾਲ ਨਾਲ ਬਹੁਤ ਇਹਤਿਆਤ ਤੇ ਸਖਤ ਪਰਹੇਜ਼ ਦੀ ਤਲਬਗਾਰ ਹੁੰਦੀ ਹੈ।
1: ਬਿਲਕੁਲ,
0: ਲਿਹਾਜ਼ਾ ਤੁਸੀਂ ਪਰਹੇਜ਼ ਨਹੀਂ ਛੱਡਣਾ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਤੁਸੀਂ ਇਹ ਦਵਾਈ ਬੜੀ ਤਵੱਜੋ ਨਾਲ ਬਿਲਾ ਨਾਗਾ ਇਸਤੇਮਾਲ ਕਰਨੀ ਹੈ। ਇਸ ਦਵਾਈ 'ਚ ਸ਼ਾਮਿਲ ਜੜੀ ਬੂਟੀਆਂ ਵਰਮੇ ਮੈਦਾ ਨੂੰ ਤਹਿਲੀਲ ਅਤੇ ਜ਼ਖਮੀ ਮੈਦਾ ਨੂੰ ਮੁਦਮਿਲ ਕਰਨਗੀਆਂ ਅਤੇ ਇਨਸ਼ਾਅੱਲਾ ਚੰਦ ਹਫ਼ਤੇ ਦੇ ਇਲਾਜ ਤੋਂ ਬਾਅਦ ਤੁਹਾਨੂੰ ਤੁਹਾਡੀ ਤਵੱਕਾ ਤੋਂ ਜ਼ਿਆਦਾ ਫਾਕਾ ਹੋਵੇਗਾ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਮੋਹਤਰਮ ਨੁਮਾਨ ਸਾਹਿਬ, ਤੁਸੀਂ ਆਪਣੇ SMS ਦਾ ਜਵਾਬ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਵੀ ਕਰਨਾ ਅਤੇ ਸਾਇਮਾ ਦੀ ਐਡਵਾਈਸ ਹੈ ਕਿ ਚਟਖੋਰਾਪਨ ਨਹੀਂ ਕਰਨਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਅਤੇ ਮੇਲਸ ਔਰ SMS ਬਹੁਤ ਸਾਰੇ ਬਾਕੀ ਰਹਿ ਗਏ, ਲਿਹਾਜ਼ਾ ਬਾਕੀ ਈਮੇਲਸ ਔਰ SMS ਜਿਹੜੇ ਨੇ ਅਗਲੇ ਪ੍ਰੋਗਰਾਮ 'ਚ ਪੇਸ਼ ਕਰਾਂਗੀ। ਤੁਹਾਡੀ ਆਮਦ ਅਤੇ ਮਾਹਰਾਨਾ ਮਸ਼ਵਰਿਆਂ ਦਾ ਬਹੁਤ ਬਹੁਤ ਸ਼ੁਕਰੀਆ।
0: ਸਾਇਮਾ ਜੀ, ਤੁਹਾਡਾ ਵੀ, ਪ੍ਰੋਗਰਾਮ ਦੀ ਸਾਰੀ ਟੀਮ ਦਾ, ਸਾਰੇ ਸੁਣਨ ਵਾਲਿਆਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਤੁਹਾਡੇ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਤੋਂ ਨਾ ਘਬਰਾਓ ਬਲਕਿ ਫੌਰਨ ਹੀ ਪਾਕਿਸਤਾਨ ਦੇ ਮਾਇਨਾਜ਼ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ ਅਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਸੋਹਣੇ ਭੈਣ ਭਰਾਓ, ਇਸ ਦੁਆ ਦੇ ਨਾਲ ਕਿ ਅੱਲਾ ਪਾਕ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ, ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮਿਲਾਂਗੇ, ਉਸ ਵੇਲੇ ਤੱਕ ਰੱਬ ਰੱਖ।
2: There's music and then there's magic. One above FM 101.

ਜੇ ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਭਾਵੇਂ ਉਹ ਵੇਖੇ ਜਾਂ ਨਾ ਵੇਖੇ।